ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵਾਹਿਗੁਰੂ ਮੁਕਤ ਮੁਖ ਪਾਇਕ ਨਿਮ ਘਰ ਕੇ ਗੁਣ ਗਾਨ ਰਾਜ ਭੋਗ ਵਡਿਆਈ ਅਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀ ਤੋ ਰਸਨਾ ਜਪਤੀ ਅਰ ਅਰਣੀਤਾ ਭਲੀ ਸੋ ਕਰਣੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ

ਪਾਪ ਅਸ਼ਟਪਦੀ ਜਬ ਆਕਾਰ ਕਛ ਨਾਂਦਰੇ ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਕ ਮਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਅਰਖ ਸੋ ਗਉ ਕਹੁ ਕਿਸੇ ਬਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ।

ਪਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕ ਰਗਮੇ ਅਪਾਰ ਅਵਨਾਸੀ ਸੁਖ ਆਪਣਾਸਨ ਤੈ ਜਨਮ ਮਰਨ ਕਹੁ ਕਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਪ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਿਤ ਅਗੋਚਰ ਪ੍ਰਾਬੇਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣਾ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ

ਸਾ ਜਹਿ ਜੋਤ ਸਰੂਪੀ ਜੋਤ ਸੰਗ ਸਮਾਵੇ ਤਹਿ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਹਿ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਭੀਨਾ ਤੈ ਵੇਦਕ ਤੇਵ ਕਾ ਕੋ ਚੀਨ ਜਬ ਆਪਣਾ ਪਾਪੁਰ ਧਾਰੇ ਤੋ ਸਗਨ ਅਬ ਸਗਨ ਕਾ ਵਿਚਾਰੇ ਜੇ ਆਪਣੀ ਉੱਚੇ ਆਪਣੇ ਆਪ ਨੇਰਾ ਤੇ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਯਾ ਛਾਲਿਆ ਛੇਦ ਭੇਦ ਸੁਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸਾ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਾ ਏਕ ਏਕ ਭਗਵੰਤਾ ਤੇ ਕੌਣ ਅਚਿੰਤਾ ਕਿਸ ਲਾਗੇ ਚਿੰਤਾ ਜੇ ਆਪਣਾ ਪਾਪ ਤਿਆਰਾ ਤੇ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪ ਸੁਖ ਆਪੇ ਪਹੁੰਚਾ

ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇਆ ਆਪਣ ਸੂਤਾ ਸਭ ਜਗਤ ਪਰਵਾਏ ਜਾਂ ਕੋ ਬ੍ਰਭ ਜੀ ਆ ਬਜਾਏ ਸਚ ਨਾਮ ਸੋਈ ਜਨ ਪਾਏ ਸੂ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਬੰਤਰ ਜਾਮੀ ਰਿਹਾ ਬਿਆਪ੍ਰਿਤ ਬਾਲੇ ਜੀਅਣ ਬਭਾਤ ਜੋ ਜੋ ਰਚਿਓ ਸੋ ਤਿਸੇ ਤਿਹਾਤ ਜਿਸ ਭਾਵੇ ਤਿਸ ਲੈ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਨੇ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਰੇ ਕਹਿ ਨਾਏ ਤਿਸਕੀ ਆਸਣਾ ਬਿਰਥੀ ਜਾਏ ਸੇਵਕ ਕੋ ਸੇਵਾ ਬਾਨਾਈ ਹੁਕਮ ਬੂਝ ਪਰਮ ਪਦ ਪਾਈ।

ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਹਾਵਾੜ ਪਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਬਿਣਸੇ ਅੰਧੇਰਾ ਸੁਣ ਅਪਦੇ ਸਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲ ਦੋ ਲਿਓ ਸੁਆ ਰਾਮ ਨਾਮ ਯੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਥੇ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਾਪਾਰੀ ਦਰਗਾ ਨਿਭੈ ਖੇਪ ਤੂੰ ਮਾਰੀਏ ਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰਣ ਆਵੇ ਜਾਏ ਤੇ ਤੇ ਦੂਰ ਕਾਂਕੂ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਪਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਨੀ ਛੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰੀ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰੇਟਾ ਦਰਸ਼ਨ ਪੇਖਤੀ ਉਦਰਤ ਸਰੇਟਾ ਚਰਨ ਕਮਲ ਜਾਂਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਂ ਕੇ ਨਿਕਟ ਨਾਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਘਟ ਮਾਹੇ ਅਨਕ ਰੰਗ ਆਨੰਦ ਰਿਠਾਏ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਿਸਕਾ ਬਿਸਰਾਮ ਸੁਨ ਸਮਾਧਨ ਤਨਾਦ ਕਨ ਜਾਈ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰੇ ਅਨੰਤ ਘੜ ਘੜ ਵਿਆਪ ਰਿਹਾ ਭਗਵੰਤ ਮਹਿ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤ ਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ

ਕਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਡੋਲ ਨਾ ਕਬੂ ਡੋਲਾ ਸਰਬ ਕਲਾ ਕਰ ਖੇਲੈ ਖੇਲਾ ਮੋਲ ਨਾ ਪਾਈਏ ਗੁਣੇ ਅਮੋਲਾ ਸਰਬ ਜੋਤ ਮੈਂ ਜਾਂਕੀ ਜੋ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੇਉ ਵਿਸਾਸ ਸੰਜਨਾ ਕਾ ਪੇਖਣ ਸਭ ਰਾਮ ਸੰਜਨਾ ਕੀਰਤੇ ਸਭ ਧਰਮ ਸੰਜਨਾ ਸੁਨੇ ਸਭ ਬਚਨ ਆਸਰ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤਾ ਜੋ ਜੋ ਹੈ ਸੋਈ ਸੁਖ ਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਨੇ ਅੰਤਰ ਬਸੇ ਭਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਬਸਥਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਨਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰ ਗਾਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਬੂਤ ਆਵਰਤਾਰਾ ਸਰਬਨੈਣਾ ਪੇਖ ਨਾਰਾ ਸਗਲ ਸਮਗਰੀ ਜਾਂ ਕਤਨ ਆਪਣ ਜਾ ਸਾਪੀ ਸੁਨਾ ਆਵਣ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਾਧਵ ਤੁਰੈ ਜੋ ਕਿਛ ਕਹਿਣਾ ਸੁਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕੋ ਕਿਨੇ ਕਛ ਕਰਾ ਭਲਾ ਕਰ ਤੂ ਤੇ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਾਤਮਿਤ ਕਈ ਨਾ ਜਾਹੇ ਦੂਸਰੋ ਹੋਏ ਤਾਂ ਸੋਜੀ ਪਾਏ ਤੁਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੁਰਾਇਆ

ਅਸ਼ਟਪਦੀ ਪੂਰੇ ਗੁਰ ਕਾ ਸੁਣਿਆ ਉਪਦੇਸ਼ ਪਾਰ ਨਿਕਟ ਕਰ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦਾ ਮਨ ਅੰਤਰ ਕੀ ਉਤਰੇ ਚੈਂਦਾ ਸਨਿਤ ਤਿਆਗ ਉਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾ ਸੰਗਗਨ ਸਾਗਰ ਤਰਵਾਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾ ਸੰਗ ਭਜ ਪਰਮਾਨੰਦ ਨਰਕ ਨਿਵਾਰੇ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧਕੇ ਬਚਨ ਅਮਲੀ ਕਲਾਲੇ ਰਤਨਾ ਸੁਣਤ ਕਮਾਵਤੋ ਤੇ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੇ ਮਨ ਲਾਗਾਰ ਰੰਗ ਜੈ ਸ਼ਬਦ ਅਨਾਦ ਬਾਜੇ ਸੁਣ ਸੁਣ ਅੰਤ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਦ ਕੇ ਮਾਥੇ ਨਾਨਕ ਕੁਦਰੇ ਤਿੰਨ ਕਾ ਸਾਥੇ ਸਰਨਯੋਗ ਸੁਣ ਸਰਣੀ ਆਏ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਤਾ ਮਾਤਾ ਕੀ ਆਸੀਸਾ, ਤੁਮਕ ਨਾਮ ਸੁਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸਾ। ਸਤਨਾਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧਨੂੰ ਸਾਧ ਵਿਚਾਰੇ ਗਾਵਣ ਤੁਧਨੂੰ ਜਤੀ ਸਤੀ ਸੰਤੋਖੀ ਗਾਵਣ ਤੁਧਨੂੰ ਵੀਰ ਕਰਾਰੇ ਗਾਵਣ ਤੁਧਨੂੰ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੂੰ ਮੋਹਣੀਆਂ ਮਨ ਮੋਹਰ ਸੁਰਗ ਮੱਛ ਪਿਆਲੇ ਗਾਵਣ ਤੁਧਨੂੰ ਰਤਨ ਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵਣ ਤੁਧਨੂੰ ਜੋਤ ਮਹਾਬਲ ਸੂਰਾ ਗਾਵਣ ਤੁਧਨੂੰ ਖਾਣੀ ਚਾਰੇ ਗਾਵਣ ਤੁਧਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੂੰ ਗਾਵਣ ਜੋਤ ਉਤਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਜਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ

ਦਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਗੇਵੜ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਵਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ

ਸੇ ਮਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆ ਮੈਂ ਹਰ ਧਿਆ ਮੈਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਬਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਸੰਜਮ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਪਈ ਅਮਰੀ ਕਰੋ ਹਾਥ ਦਇਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤਪਾਰਾ ਅਮਰੇ ਦੁਸ਼ਟ ਸਭੈ ਤੁਮਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾਡ ਕੋਈ ਅਵਰ ਨਾ ਧਿਆਹੂ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਗਨ ਗੋ ਸਿਵਗਨ ਸੁਖ ਦੀਓ ਸੱਤਣ ਗੋ ਬਲ ਮੋ ਬਲ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਸ਼ਾਨਤ ਚੀਟੀ ਤੇ ਗੁੰਚਰਿਆ ਸੂਲਾ ਸਬਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਦ ਵੇਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਬਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਮ ਕਹੀ ਭੁੱਪਾ ਅੰਡ ਜੇਰ ਸੇਥ ਜਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਪਯੋ ਸੰਕ੍ਰਿ ਇਕੱਠਾ ਸਗਰੀ ਸਿਸ਼ਟਿ ਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੁਚਤਾ ਵਿਸ਼ਰਣੀ ਪਰੇ ਤਿਨ ਕਹਿ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰਹੋ ਤਾਂ ਕਿ ਤਾਬ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬਦ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲਿਹੁ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕਉ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਝਤ ਪਲ ਪਾਵੈ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤਲਾਏ ਚਤੁਰਤ ਆਵਈ ਦੁਖ ਦਰਦ ਭਾਉ ਨਿਕਟ ਨਾ ਨਰ ਕੇ ਰਹਿ ਉਹ ਜੋ ਯਾਕੀ ਏਕ ਬਾਰ ਚੌਪਾਈ ਕੋ ਕਹਿ ਚੌਪਾਈ ਸੰਮਤ ਸਤਰਾ ਸਹਿਸ ਭਣਿਜੈ ਅਰਧ ਸਹਿਸੁਨ ਤੀਨ ਕਹਿਜੈ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰਥ ਸਤਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਤੁਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤਿ ਸ਼ਬਮ ਸਤ ਅਬਜੂ ਦੋਹਰਾ ਦਾਸ ਜਾਨਗਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਨਾ ਗ੍ਰਿਸ਼ ਪ੍ਰਥਮ ਨਾਉ ਕਿਸ਼ਨ ਬਿਸ਼ਨ ਗਬੂ ਨੈ ਤਿਆਉ

ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਉ ਸਤਿਗੁਰੂ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਰਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੜ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਤਰ ਸ਼ਹਿ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਔਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਰੇ ਦੀਵਾਨਾਂ ਦੀ ਰਮਤਾ ਚ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਕੰਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ ਰਾਏ ਸ੍ਰੀ ਮੁਖਵਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ

ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਦ੍ਰਿਸ਼ਟ ਸ਼ੁਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਹਿਬ ਸੰਗਤ ਜੀ ਵਡਭਾਗੇ ਹੋ, ਆਪ ਜੀ ਸੰਧਤ ਮਨਾਂ 'ਚ ਹਾਜ਼ਰੀਆਂ ਭਰ ਰਹੇ ਹੋ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਕੱਲ੍ਹ ਦੇ ਰੋਜ਼ ਆ ਰਹੇ ਐਤਵਾਰ ਵਾਲੇ ਦਿਨ, ਕੱਲ੍ਹ ਸਵੇਰ ਦੁਪਹਿਰ ਸ਼ਾਮ ਦੇ ਦੀਵਾਨ ਇਸ ਸੰਬੰਧ ਸਜਣਗੇ ਅਤੇ ਨਾਲ ਹੀ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਕੱਲ੍ਹ ਦੁਪਹਿਰ ਦੇ ਦੀਵਾਨ ਇਸ ਸੰਬੰਧ ਸਜਣਗੇ ਅਤੇ ਕੱਲ੍ਹ ਸਵੇਰੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਲਗਭਗ ਸਵੇਰੇ 9 ਵਜੇ ਹੋਵੇਗੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ ਵਾਲੇ ਦਿਨ ਆ ਰਿਹਾ ਹੈ। ਕੱਲ੍ਹ ਐਤਵਾਰ ਨੂੰ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵੱਲੋਂ ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨ ਦਾ 5 ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ, ਭੁੱਲਾਂ ਦੀ ਮਾਫ਼ੀ ਬਖਸ਼ਣਾ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਆਪ ਜੀ ਨੂੰ ਕਥਾ ਨਾਲ ਜੋੜ ਦਿੰਦੇ, ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨਤਾ ਦਿਵਸ ਐਤਵਾਰ ਨੂੰ ਕੱਲ੍ਹ ਨੂੰ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ ਦਿਨ ਆ ਰਿਹਾ ਹੈ। ਦੀਵਾਨ ਸੱਜਣਗੇ ਆਪ ਜੀ ਨੇ ਹਾਜ਼ਰੀਆਂ

ਬੇਮੁਖ ਬਾਰੇ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ। ਜਿੱਥੇ ਸਾਧ ਸੰਗਤ ਦੀ ਇਕੱਤਰਤਾ ਹੈ, ਗੁਰੂ ਦਾ ਸ਼ਬਦ ਦਾ ਪ੍ਰਵਾਹ ਚੱਲਦਾ ਹੈ, ਅੰਮ੍ਰਿਤ ਬਾਣੀ ਦਾ ਰਸ ਆ ਰਿਹਾ ਹੈ, ਉਹਦਾ ਨਾਮ ਹੀ ਤਾਂ ਸੱਚ ਖੰਡ ਹੈ। ਬੇਮੁਖ ਬਾਰੇ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ।

ਸਭ ਸੁਖ ਇਤ ਉਤ ਬੰਸ਼ ਵਹੁ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ। ਪੱਟ ਸਾਹਿਬਾਨ ਜੀ ਕਹਿੰਦੇ ਨੇ ਹਮੇਸ਼ਾ ਗੁਰੂ ਗੁਰੂ ਜੀ ਦੇ ਜਾਪ ਨੂੰ ਜਪ। ਗੁਰੂ ਸਵਾਰੀ ਸੰਗਤ

ਸਤਿਗੁਰੂ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਸੀ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਪਿਆਰਾ ਗੁਰਸਿੱਖ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਕੈ ਦੀ ਜਗ੍ਹਾ 'ਤੇ ਕੀ ਪੜ ਰਿਹਾ ਸੀ, ਕੀ ਜਾਣੇ ਗੁਰਸੂਰਾ, ਉਸ ਵੇਲੇ ਸਿੱਖ ਨੇ ਕੁਝ ਐਸੇ ਬੋਲ ਬੋਲੇ ਸਨ ਤਾਂ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਬਾਣੀ ਪੜ੍ਹਦਾ ਸੀ। ਤਾਂ ਗਰੀਬ ਨਿਵਾਸ ਸਾਹਿਬ ਜੀ ਨੇ ਬਚਨ ਕੀਤੇ ਸੀ, ਭਾਈ ਤੂੰ ਲਗਾ ਮਾਤਰਾ ਸਿਹਾਰੀਆਂ ਬਿਹਾਰੀਆਂ ਗਲਤ ਲਗਾ ਰਿਹਾ ਸੀ। ਦਮਦਮਾ ਸਾਹਿਬ ਜੀ ਜਿਸ ਵੇਲੇ ਮੇਰੇ ਗਰੀਬ

ਉੱਥੇ ਸਿੱਖਾਂ ਨੇ ਬੇਨਤੀ ਕੀਤੀ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਦਾ ਪਾਵਨ ਉਪਦੇਸ਼ ਬਖਸ਼ੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਜੋ ਕਰਤਾਰਪੁਰ ਸਾਹਿਬ ਵਾਲੇ ਆਦਿ ਗੁਰੂ ਗ੍ਰੰਥ ਸਾਹਿਬ ਨੇ

ਵੀ ਧੰਨ ਹੈ ਜਿਹਦੇ ਵਿੱਚ ਸ਼ਾਹੀ ਪਈ ਹੋਈ ਸੀ, ਉਹ ਸ਼ਾਹੀ ਵੀ ਧੰਨ, ਉਹ ਕਾਗਜ਼ ਵੀ ਧੰਨ, ਅਤੇ ਉਹ ਲਿਖਣ ਵਾਲਾ ਵੀ ਧੰਨ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ, ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਜੁਗ ਹੋ ਜੁਗ ਅਟਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ

ਭਾਈ ਮਣੀ ਸਿੰਘ ਜੀ ਤਾਂ ਲਿਖਦੇ ਸਨ, ਲਿਖਾਰੀ ਸਨ, ਤੇ ਉਸ ਵੇਲੇ ਕੀ ਹੁੰਦਾ ਸੀ, ਕਾਨਿਆਂ ਦੀਆਂ ਕਲਮਾਂ ਹੁੰਦੀਆਂ ਸੀ, ਕਾਨਿਆਂ ਦੀਆਂ ਕਲਮਾਂ ਜਿਹੜੀਆਂ ਨੇ ਉਹ ਘੜੀਆਂ ਜਾਂਦੀਆਂ ਸੀ। ਆਪ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਉਹ ਕਲਮਾਂ ਨਾਲ ਹੀ ਤਾਂ ਲਿਖਿਆ ਕਰਦੇ ਸਨ, ਤੇ ਜਿਸ ਵੇਲੇ ਕਲਮਾਂ ਦੇ ਨਾਲ ਭਾਈ ਮਣੀ ਸਿੰਘ ਜੀ ਲਿਖਦੇ ਸਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅਤੇ ਨਾਲ ਦੀ ਨਾਲ ਮਹਾਰਾਜ ਜੀ ਉਹਨਾਂ ਦੇ ਅਰਥ ਵੀ ਕਰਦੇ ਸਨ। ਜਿਹੜੇ 48 ਸਿੰਘ ਵਿਦੇਹ ਮੁਕਤ ਹੋ ਗਏ ਸਨ ਉਹਨਾਂ ਵਿੱਚੋਂ ਭਾਈ ਮਣੀ ਸਿੰਘ ਜੀ ਬਾਬਾ ਦੀਪ ਸਿੰਘ ਨੂੰ ਮਹਾਰਾਜ ਨੇ ਰੱਖ ਲਿਆ ਸੀ। ਗੁਰੂ ਸਵਾਰੀ ਸੰਗਤ ਜੀ ਕਲਮਾਂ ਦੇ ਢੇਰ ਲੱਗਦੇ ਜਾਂਦੇ ਨੇ। ਕਿਸੇ ਸਿੰਘ ਨੇ ਬੇਨਤੀ ਕੀਤੀ ਸੀ, ਬਾਬਾ ਦੀਪ ਸਿੰਘ ਜੀ ਜਿਹੜੇ ਕਲਮਾਂ ਤੁਸੀਂ ਰੋਜ਼ ਰੋਜ਼ਾਨਾ ਕਾਨੇ ਲਿਆਉਂਦੇ ਹੋ, ਕਲਮਾਂ ਘੜਦੇ ਹੋ, ਢੇਰਾਂ ਦੇ ਢੇਰ ਲੱਗੀ ਜਾਂਦੇ ਨੇ, ਜਿਸ ਵੇਲੇ ਕਲਮ ਘੜਦੇ ਉਹਦਾ ਅਗਲਾ ਛਿੱਕਾ ਮੁੜ ਜਾਂਦਾ ਲਿਖਦਿਆਂ।

ਸ਼ਰੇ, ਗੱਜ ਕੇ ਬੋਲੋ ਸਤਨਾਮ ਸ਼ਰੇ। ਜਿਸ ਕਲਮ ਦੇ ਨਾਲ ਇੱਕ ਵਾਰ ਮੇਰੇ ਗੁਰੂ ਦਾ ਸ਼ਬਦ ਲਿਖਿਆ ਗਿਆ ਹੈ, ਜਿਸ ਕਲਮ ਦੇ ਨਾਲ ਮੇਰੇ ਗੁਰੂ ਦਾ ਸ਼ਬਦ ਇੱਕ ਵਾਰ ਲਿਖਿਆ ਗਿਆ ਹੈ, ਦੁਬਾਰਾ ਉਸ ਕਲਮ ਤੇ ਬਲੇਟ ਨਹੀਂ ਚੱਲ ਸਕਦਾ, ਉਹ ਦੁਬਾਰਾ ਨਹੀਂ ਘੜੀ ਜਾ ਸਕਦੀ, ਉਹਦੇ ਤੇ ਦੁਬਾਰਾ ਕਰਦ ਨਹੀਂ ਲੱਗ ਸਕਦੀ। ਆਹੈ ਗੁਰੂ ਕੀ ਅੰਮ੍ਰਿਤ ਬਾਣੀ ਦਾ ਸਤਿਕਾਰ, ਸੁਣ ਕਰ ਸ੍ਰੀ ਹਰਿ ਰਾਇ ਉਚਾਰੇ, ਸੁਣ

ਗੁਰ ਸਿੱਖਣ ਕੋ ਸੁਖ ਕਰਨੀ, ਪਾਠ ਕਰਦੇ ਵਿਕਾਰਨ ਹਰਨੀ, ਹਰਨੀ ਤਿਸਨਾ ਸਿੰਘਣ ਵਰਨੀ, ਵਰਨੀ ਗੌਰ ਦੁਖ ਤਰ ਕੋ ਕਰਨੀ, ਕਰਨੀ ਅਗਣ ਗਿਆਨ ਕੀ ਅਰਨੀ। ਜੋ ਸਿੱਖ ਗੁਰਬਾਣੀ ਭੈ ਕਰੈ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਿਆਸ ਪੈ ਸਾਗਰ ਤਰੈ, ਗੁਰਬਾਣੀ ਮਹਿਮਾ ਮਹੀਆਨੇ, ਜੇ ਮਰ ਜਾਦ ਹਮਨੇ ਠਾਨੈ, ਤੋ ਸਿੱਖ ਭੈ ਨਾ ਕਰੈ ਗੋ ਕੋਈ, ਬਿਨ ਭੈ ਕਰੇ ਸਿਰੇ ਨਾ ਹੋਏ, ਗੁਰਬਾਣੀ ਕੋ ਭੈ ਹਮ ਧਰਕੈ, ਤਜਿਓ ਪ੍ਰਜੰਕ ਸੀਗਰ ਤਾ ਕਰਕੈ। ਜੋ ਗੁਰ ਸਿੱਖ ਭਗਤ ਹੈ ਮੇਰਾ, ਜੋ ਸਿੱਖ ਹੈ ਗੁਰ

ਨਹੀਂ ਮਨ ਮੈਂ ਜਿਨ ਪੈ ਬਾਣੀ ਅਦਬ ਨ ਧਾਰਾ ਜਾਣੋ ਸੋ ਸਿੱਖ ਨਹੀਂ ਹਵਾਰਾ ਗੁਰ ਉਪਦੇਸ਼ ਜਾਹੇ ਮਨ ਲਾਗਾ ਕੋਟ ਜਨਮ ਕਾ ਸੋਵਤ ਜਾਗਾ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੇ ਲਾਗੇ ਔਰ ਸਤਗੁਰ ਬਾਨੀ ਧਨ ਸਿੱਖ ਜਿਨ ਕੇ ਔਰ ਭਾਈ ਸਮਸਲਤਾ ਮਨ ਮੀਨ ਬਣਾਈ ਪਰਮ ਸਿੱਖ ਜਿਨ ਕੇ ਮਨ ਕਾਨਣ ਵਿਚਰ ਹੈ ਨਿਤ ਗੁਰ ਸ਼ਬਦ ਪਛਾਨਣ ਤਾਰੋ ਭਰਮ ਭਿਰਿਓ ਨਰ ਡੁੱਲ ਗੁਰਬਾਣੀ ਤਾਰੀ ਸੰਗ ਖੋਲੈ ਏਕ ਜੋਤ ਏਕਾ ਮਿਲੇ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਹੋਟ ਮਰੈ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਲੋਕ ਜਾਣੇ ਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਨ ਸਮਰਤੀ ਬਾਰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਚ ਕਰ ਆਵੇ ਗੋ ਗੁਰਬਾਣੀ ਸੁਣਦਿਆਂ ਸੁਣਦਿਆਂ ਗੁਰਸਿੱਖ ਦੇ ਅੰਦਰ ਵੈਰਾਗ ਪ੍ਰੇਮ ਪੈਦਾ ਹੋ ਜਾਂਦਾ ਹੈ ਕੱਲ ਦਾ ਦਿਹਾੜਾ ਆ ਰਿਹਾ ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਹੈ ਗੁਰੂ ਕੇ ਕੀਰਤਨੀਆਂ ਵੀ ਕਈਆਂ ਦਿਨਾਂ ਤੋਂ ਰੋਜ਼ਾਨਾ ਗੁਰੂ ਕੀ ਬਾਣੀ ਦੀ ਮਹਿਮਾ ਵਾਸਤੇ ਸ਼ਬਦ ਪੜ੍ਹਦੇ ਨੇ ਮਹਿਮਾ ਬੇਅੰਤ ਹੈ ਮਹਿਮਾ ਹੋ ਨਹੀਂ ਸਕਦੀ ਮਹਿਮਾ ਨਹੀਂ ਜਾਣੈ ਵੇਦ ਬ੍ਰਹਮੇ ਨਹੀਂ ਜਾਣੈ ਭੇਦ ਬ੍ਰਹਮੇ ਨਹੀਂ ਜਾਣੈ ਭੇਦ ਸ਼ੰਕਰਾ ਨਹੀਂ ਜਾਣੈ ਭੇਵ ਖੋਜ ਤਹਾਰੇ ਦੇਵ ਦੇਵੀਆ ਨਹੀਂ ਜਾਣੈ ਮਾਰਾਮ ਸਭ ਉਪਰ ਲੱਖ ਪਾਰ ਬ੍ਰਹਮ ਗੁਰੂ ਕੀ ਕਿਰਪਾ ਹੈ ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ ਸਤਿਗੁਰੂ ਜੀ ਰਹਿਮਤਾਂ ਕਰਨ ਆਓ ਜਿਵੇਂ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਚੱਲਦੇ ਨੇ ਸਾਂਝ

ਗਰੀਬ ਰਿਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਮਧ ਸੂਦਨ ਨਾਮ ਹੈ ਪ੍ਰਭੂ ਪਰਮਾਤਮਾ ਪਰਮੇਸ਼ਵਰ ਦਾ, ਮਰਨ ਭਇਆ। ਇਹ ਤੇ ਗੱਲ ਤੁਸੀਂ ਜਾਣਦੇ ਹੀ ਹੋ ਵੀ ਜਿਹੜਾ ਸੰਸਾਰ ਵਿੱਚ ਆਵੇਗਾ ਮਰਨ ਭਇਆ, ਉਹਨੇ ਮਰਨਾ ਵੀ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਨ ਤੁਹਾਡੀ ਸੁਰਤ ਵਿੱਚ ਬਿਲਕੁਲ ਯਾਦ ਨੇ, ਜੈਸੇ ਜਲ ਤੇ ਬੁੱਧ ਬੋਧਾ ਉਪਜੈ ਬਿਣਸੈ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਤੁਹਾਡੀ ਸੁਰਤ ਵਿੱਚ ਬੋਲ ਨੇ ਜੋ

ਬਾਲੋ ਕੀ ਭੀਤ ਗੁਰੂ ਕੀ ਬਾਣੀ ਦੇ ਬੋਲ ਨੇ ਰਾਜੇ ਰਈਅਤ ਸਿਕਦਾਰ ਕੋਏ ਨਾ ਰਸਿਓ ਹਟ ਪਟਨ ਬਾਜ਼ਾਰ ਹੁਕਮੇ ਟਸਿਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ ਦਸ਼ਮੇਸ਼ ਮਹਾਰਾਜ ਕਹਿੰਦੇ ਜੋਗੀ ਜਾਤੀ ਜੋਗੀ ਜਾਤੀ ਬ੍ਰਹਮਚਾਰੀ ਬੜੇ ਬੜੇ ਛਤਰ ਧਾਰੀ ਛਤਰ ਕੀ ਛਾਇਆ ਕਈ ਕੋਸ ਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਪਤ ਫਿਰਤ ਦੇਸ ਬੜੇ ਬੜੇ ਭੂਪਣ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਪ ਦਲੀਪ ਕੇ ਸੇ ਛਤਰ ਧਾਰੀ ਬੜੋ ਅਭਿਮਾਨ ਪੁੰਜ ਦੰਡ ਕੋ ਕਰਤ ਹੈ ਦਾਰਾ ਸੇ ਦਲੀ ਸਿਰ ਦਰਜੋਦਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ

ਨਾਮ ਚੇਤਾ ਨਹੀਂ ਕੀਤਾ ਜਾਣਾ, ਉਦੋਂ ਸਿਮਰਿਆ ਨਹੀਂ ਜਾਣਾ। ਜਿੰਨਾ ਚਿਰ ਜਵਾਨੀ ਦਾ ਉਲਾਰ ਹੈ ਉਹਨਾਂ ਚਿਰ ਤੇ ਜਪ ਸਕਦਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਸੀ, ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਲਾਓ, ਹੁਲਾ ਜੇ ਹੁਲਾਰਾ ਹੈ ਕਦੇ ਉਦੋਂ ਜਪੇਗਾ ਜਦੋਂ ਬਾਤ ਏਦਾਂ ਦੀ ਬਣ ਗਈ। ਨੈਨੋ ਨੀਰ ਬਹੇ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨੇ ਉਚਰਾਇਆ ਮੁਕਿਆ ਕਰੇ ਪ੍ਰਾਣੀ, ਉਦੋਂ ਨਹੀਂ ਜਪਿਆ ਜਾਣਾ। ਤਾਂ ਮਹਾਰਾਜ ਕਹਿੰਦੇ ਤਬ ਚੇਤਵਿਆ, ਹੁਣੇ ਹੀ ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਚਾਦ ਕਰ। ਪਰ ਸਾਹਿਬ ਜੀ ਕਹਿੰਦੇ ਕਾਇਆ ਭੀਤਰ ਅਵਰੋ ਪੜਿਆ, ਇਸ ਕਾਇਆ ਸਰੀਰ ਦੇ ਵਿੱਚ ਹੋਰ ਤਾਂ ਪੜ੍ਹਾਈਆਂ ਪੜ੍ਹੀਆਂ ਨੇ, ਹੋਰ ਤਾਂ ਬਹੁਤ ਕੁਝ ਕੀਤਾ ਹੈ, ਮੰਮਾ ਅੱਖਰ ਵੀ ਸਰਿਆ। ਤੇ ਜਿਹੜਾ ਮਰਨ ਦਾ ਅੱਖਰ ਹੈ ਨਾ, ਇਹ ਮੇਰੇ ਵਰਗੇ ਬੰਦੇ ਨੂੰ ਭੁੱਲ ਗਿਆ, ਵਿਸਰ ਗਿਆ ਹੈ ਵੀ ਮੈਂ ਮਰ ਜਾਣਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਏਕੋ ਨਾਮ ਧਿਆਵੋ। ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ। ਸਾਹਿਬ ਜੀ ਕਹਿੰਦੇ ਬੀਤ ਜਹ ਬੀਤ ਜਹ ਜਹ ਬੀਤ ਜਹ ਬੀਤ ਜਹ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਣ, ਕਾਲ ਤੋਂ ਪਹੁੰਚਿਓ ਆਣ ਕਹਾਂ ਜਹ ਭਾਜ ਰੇ, ਅਸਤਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜ ਰੇ। ਛਾੜ ਦੇ ਤੇ ਮਨ ਕੋ ਮਾਣ, ਰਾਮ ਭਗਤ ਹੀ ਏ ਆਣ, ਛਾੜ ਦੇ ਤੇ ਮਨ ਕੋ ਮਾਣ, ਨਾਨਕ ਜਨ ਇਹ ਬਖਾਣ, ਜਗ ਮੈਂ ਵਿਰਾਜ ਰੇ। ਹੋਰ ਬੋਲ ਕਹਿੰਦੇ ਕਹਿੰਦੇ ਰਾਮ ਭੱਜ ਰਾਮ ਭੱਜ, ਜਨਮ ਸਿਰਾਤ ਹੈ ਜਪੋ ਨੂੰ ਪਿਆਰ ਵਿੱਚ ਆਖ ਸਤਨਾਮ ਸ਼੍ਰੇ, ਜਨਮ ਲੰਘਦਾ ਜਾ ਰਿਹਾ ਹੈ, ਰਾਮ ਭੱਜ ਰਾਮ ਭੱਜ, ਜਨਮ ਸਰਾਤ ਹੈ ਕਹੋ ਕਹਾਂ ਬਾਰ ਬਾਰ, ਕਹੋ ਕਹਾਂ ਬਾਰ ਬਾਰ, ਸਮਝਤ ਨਹਿ ਗਵਾਰ। ਜਿਵੇਂ ਆਪਾਂ ਕਿਸੇ ਨੂੰ ਇੱਕ ਵਾਰ ਸਮਝਾਏ ਉਹ ਸਮਝਦਾ ਨਹੀਂ ਹੈ, ਕਹਿੰਦੇ ਲੈ ਕੀ ਵਾਰ ਵਾਰ ਯਾਰ ਤੈਨੂੰ ਸਮਝਾ ਰਿਹਾ, ਸਮਝ ਨਹੀਂ ਆਉਂਦੀ। ਤਾਂ ਮਹਾਰਾਜ ਕਹਿੰਦੇ ਕਹੋ ਕਹਾਂ ਬਾਰ ਬਾਰ, ਇੱਕੋ ਹੀ ਗੱਲ ਦੁਬਾਰਾ ਦੁਬਾਰਾ ਦੁਬਾਰਾ ਰਿਪੀਟ ਕੀਤੀ ਜਾ ਰਹੀ ਹੈ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਕਹੋ ਕਹਾਂ ਬਾਰ ਬਾਰ, ਸਮਝਤ ਨਹਿ ਕਿਉਂ ਗਵਾਰ, ਬਿਣਸਤ ਨਹਿ ਲਗੇ ਬਾਰ, ਓਰੇ ਸਮ ਗਾਤ ਹੈ। ਓਰੇ ਨਾਮ ਹੁੰਦਾ ਜੀ ਬਰਫ਼ ਦਾ ਢੇਲਾ, ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਬਰਫ਼ ਨੂੰ ਖੋਰ ਲੱਗਿਆ ਕੋਈ ਬਹੁਤੀ ਦੇਰ ਨਹੀਂ ਲੱਗਦੀ, ਜਦੋਂ ਕਾਲ ਰੂਪੀ ਸੂਰਜ ਨੇ ਚੜ੍ਹਨਾ ਹੈ ਇਹ ਸਰੀਰ ਰੂਪੀ ਬਰਫ਼ ਨੂੰ ਖੁਰਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਣੀ। ਤਾਂ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਇਹ ਅੱਖਰ ਜਿਹੜਾ ਹੈ ਇਹਨੂੰ ਵਿਸਰ ਗਿਆ ਹੈ। ਜਈਐ ਜਨਮ ਨ ਹੋਵੇ ਕਦਹੀ ਜੇਕਰ ਸੱਚ ਪਛਾਣੈ, ਸਾਹਿਬ ਜੀ ਕਿਰਪਾ ਕਰਦੇ ਨੇ ਜੇਕਰ ਸੱਚ ਨੂੰ ਪਛਾਣਿਆ ਜਾਵੇ, ਸੱਚ ਕੀ ਹੈ ਨਾਮ ਨੂੰ ਪਛਾਣਿਆ ਜਾਵੇ, ਗੁਰੂ ਕੀ ਬਾਣੀ ਦੇ ਨਾਲ ਮਨ ਮੰਨਿਆ ਜਾਵੇ। ਕਹੋ ਕਬੀਰ ਮਨ ਮੰਨਿਆ, ਮਨ ਮੰਨਿਆ ਤੋ ਹਰ ਜਾਣਿਆ। ਤਾਂ ਸਾਹਿਬ ਜੀ ਕਹਿੰਦੇ ਜਨਮ ਨਾ ਹੋਵੀ ਕਾਦ ਹੀ, ਕਦਾ ਚਿੱਤ ਵੀ ਦੁਬਾਰਾ ਤੇਰਾ ਜਨਮ ਨਹੀਂ ਹੋਵੇਗਾ। ਤੇ ਤੁਸੀਂ ਸਿਆਣੇ ਹੋ, ਜੇ ਜਨਮ ਨਹੀਂ ਹੋਵੇਗਾ ਤਾਂ ਮਰਨਾ ਵੀ ਨਹੀਂ ਹੋਵੇਗਾ, ਜਨਮ ਹੋਵੇਗਾ ਤੇ ਮਰਨਾ ਹੋਵੇਗਾ। ਇਹੀ ਤਾਂ ਆਪਾਂ ਬਚਨ ਪੜ੍ਹਦੇ ਜੇ ਨਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਅਰ ਗਰਭ ਬਸੇਰਾ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ, ਜਿਨ੍ਹਾਂ ਦਾ ਮੁਖ ਗੁਰੂ ਵੱਲੇ ਹੈ ਉਹ ਇੱਕ ਕੇਵਲ ਗੁਰੂ ਦੇ ਜਾਪ ਨੂੰ ਜਪਦੇ ਨੇ, ਉਹਨਾਂ ਨੂੰ ਸੋਝੀ ਆ ਗਈ ਹੈ। ਸਾਧ ਸੰਗਤ ਭੱਜ ਕੇਵਲ ਨਾਮ, ਉਹਨਾਂ ਨੂੰ ਸੋਝੀ ਆ ਗਈ, ਪਤਾ ਲੱਗ ਗਿਆ ਹੈ। ਗੁਰਮੁਖ ਬੂਝੈ ਸ਼ਬਦ ਨਾਲ ਸਾਂਝ ਬਣ ਗਈ ਹੈ, ਗੁਰਮੁਖ ਏਕੋ ਜਾਣੈ ਤੇ ਇੱਕ

ਸਥੂਲ ਜੀਵ ਜਿੰਨੇ ਪੈਦਾ ਕੀਤੇ ਨੇ, ਗਰੀਬ ਨਵਾਜੀ ਕਿਰਪਾ ਕਰ ਦਿਓ ਮੇਰਾ ਵਾਹਿਗੁਰੂ ਪਤੀ ਪਰਮਾਤਮਾ ਨਿਰੰਕਾਰ ਸਾਰਿਆਂ ਦੇ ਵਿੱਚ ਸੁਭਾਏ ਮਾਣ ਹੈ, ਕੋਈ ਐਸੀ ਜਗ੍ਹਾ ਹੈ ਹੀ ਨਹੀਂ ਹੈ ਜਿੱਥੇ ਉਹਦਾ ਵਾਸਾ

ਜੀਵਾਂ ਨੂੰ ਪੈਦਾ ਕੀਤਾ ਹੈ, ਫਿਰ ਮੇਰੇ ਵਾਹਿਗੁਰੂ ਨੇ ਧੰਦਿਆਂ ਵਿੱਚ ਵੀ ਲਾ ਦਿੱਤਾ ਹੈ, ਪਰ ਜਿਹਨਾਂ ਉੱਤੇ ਕਰਮ ਕੇ ਕਿਰਪਾ ਹੈ, ਜਿਹਨਾਂ ਉੱਤੇ ਮੇਰੇ ਸਹਿਬਾਂ ਦੀ ਬਖਸ਼ਿਸ਼ ਹੈ, ਤਿੰਨ ਨਾਮ ਲਿਆ, ਉਹ ਪਿਆਰੇ ਗੁਰੂ ਦੇ ਨਾਮ ਨੂੰ ਲੈਂਦੇ ਨੇ, ਭਾਵ ਕਿ ਉਹ ਨਾਮ ਨੂੰ ਜਪਦੇ ਨੇ। ਕਰਮਾਂ ਤੋਂ ਬਿਨਾਂ, ਭਾਗਾਂ ਤੋਂ ਬਿਨਾਂ ਸੰਗਤ ਦੀ ਪ੍ਰਾਪਤੀ ਨਹੀਂ ਹੈ, ਤਾਂ ਗੁਰੂ ਕੀ ਕਿਰਪਾ ਦੁਆਰੇ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸੰਸਾਰ ਵਿੱਚ ਜਿਹਨਾਂ ਵਸਤੂਆਂ ਨੂੰ ਦੁਰਲੱਭ ਮੰਨ ਲਿਆ ਹੈ, ਉਹ ਦੁਰਲੱਭ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ, ਨੱਚ ਦੁਰਲੱਭੰਗ ਧਨੰਗ ਰੂਪੰਗ, ਨੱਚ ਦੁਰਲੱਭੰਗ ਸਵਰਗ ਰਾਜ ਨੇ। ਰੂਪ ਦੁਰਲੱਭ ਨਹੀਂ ਹੈ, ਧਨ ਦੁਰਲੱਭ ਨਹੀਂ ਹੈ, ਸਵਰਗ ਦਾ ਰਾਜ ਵੀ ਮਿਲ ਜਾਵੇ ਉਹ ਵੀ ਦੁਰਲੱਭ ਨਹੀਂ ਹੈ। ਨੱਚ ਦੁਰਲੱਭੰਗ ਧਨੰਗ ਰੂਪੰਗ, ਨੱਚ ਦੁਰਲੱਭੰਗ ਸਵਰਗ ਰਾਜਨ ਹੈ, ਨੱਚ ਦੁਰਲੱਭੰਗ ਭੋਜਨੰਗ ਬਿੰਜਨੰਗ, ਨੱਚ ਦੁਰਲੱਭੰਗ ਸਵਾਸ਼ ਅੰਬਰ ਹੈ। ਸੋਹਣੇ ਕੱਪੜੇ ਦੁਰਲੱਭ ਨਹੀਂ ਹੈ, ਸਰੀਰ ਨਾਲ ਲੱਗਦੇ ਨੇ ਬਦਬੂ ਪੈਦਾ ਹੁੰਦੀ ਹੈ। ਭੋਜਨ ਦੁਰਲੱਭ ਨਹੀਂ ਹੈ, ਵਿਕਾਰ ਪੈਦਾ ਹੋ ਜਾਂਦੇ ਨੇ, ਬਹੁਤੇ ਖਾਣ ਦੇ ਨਾਲ ਰੋਗੀ ਬਣ ਜਾਂਦਾ ਹੈ। ਨੱਚ ਦੁਰਲੱਭੰਗ ਸੁੱਤ ਮਿੱਤਰ ਭਰਾਤ ਬਾਂਧਵ, ਪੁੱਤਰ ਦੁਰਲੱਭ ਨਹੀਂ ਹੈ, ਰਿਸ਼ਤੇਦਾਰੀਆਂ ਭਰਾ ਦੁਰਲੱਭ ਨਹੀਂ ਹੈ। ਨੱਚ ਦੁਰਲੱਭੰਗ ਬਣਤਾ ਬਿਲਾਸ ਹੈ, ਘਰ ਵਾਲੀ ਘਰ ਵਾਲੇ ਦੇ ਹਾਵ ਭਾਵ ਦੁਰਲੱਭ ਨਹੀਂ ਹੈ। ਨੱਚ ਦੁਰਲੱਭੰਗ ਵਿਦਿਆ ਪ੍ਰਵੀਣੰਗ, ਨੱਚ ਦੁਰਲੱਭੰਗ ਚਤੁਰ ਚੰਚਲ ਹੈ। ਵਿਦਿਆ ਪੜ੍ਹਨੀ ਬਹੁਤ ਜ਼ਰੂਰੀ ਹੈ, ਪਰ ਸਭ ਕੁਝ ਵਿਦਿਆ ਨਹੀਂ ਹੋ ਸਕਦੀ, ਵਿਦਿਆ ਕਰਕੇ ਵਾਕਾਂ ਵਿੱਚ ਚਤੁਰਤਾਈ ਆ ਜਾਣੀ ਦੁਰਲੱਭ ਨਹੀਂ ਹੈ। ਪਾਤਸ਼ਾਹ ਫਿਰ ਦੁਰਲੱਭ ਕੀ ਹੈ? ਤਾਂ ਸਾਹਿਬ ਜੀ ਕਹਿੰਦੇ ਦੁਰਲੱਭੰਗ ਏਕ ਭਗਵਾਨ ਨਾਮ ਹੈ। ਆਖੋ ਸਤਨਾਮ ਸ਼੍ਰੀ, ਮੇਰੇ ਵਾਹਿਗੁਰੂ ਜੀ ਦਾ ਨਾਮ ਦੁਰਲੱਭ ਹੈ, ਦੁਰਲੱਭੰਗ ਏਕ ਭਗਵਾਨ ਨਾਮ ਹੈ। ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭ, ਕਿਰਪਾ ਦੁਆਰੇ ਮਿਲਦਾ ਹੈ। ਲੱਲੈ ਲਾਏ ਧੰਦੈ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ। ਸਾਹਿਬ ਜੀ ਕਹਿੰਦੇ ਧੰਦੇ

0: ਵਿਖੇ ਜੀਉ, ਦੇਹੋ ਆਪਣਾ ਨਾਉ, ਜਾਂਤੇ ਨਾ ਹੀ ਕੋ ਸੁਖੀ, ਤਾਂ ਕਿ ਪਾਛੈ ਜਾਓ। ਸਵੇਰੇ ਹੁਕਮਨਾਮਾ ਸਾਹਿਬ ਆਇਆ ਸੀ, ਪਾਤਸ਼ਾਹ ਜੀ ਕਹਿੰਦੇ ਮੋਹ ਮਿੱਠਾ ਲੱਗ ਗਿਆ ਹੈ, ਖਾਣਾ ਪੀਣਾ ਸਮ ਕਰ ਸਹਿਣਾ, ਭਾਣੇ ਤਾਂ ਕਿ ਹੁਕਮ ਪਿਆ, ਖਾਣਾ ਪੀਣਾ ਦੁੱਖ ਸੁੱਖ ਇੱਕ ਬਰਾਬਰ ਜਾਣਨਾ, ਮੇਰੇ ਵਾਹਿਗੁਰੂ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਣਾ। ਵਾਹ ਵਹਿ ਵਾਸ ਦੇ ਉਹ ਪਰਮੇਸ਼ਰ, ਵੇਖਣ ਕੋ ਜਿਨ ਵੇਸ ਕੀਆ। ਪਰਮੇਸ਼ਰ ਪ੍ਰਭੂ ਪਰਮਾਤਮਾ ਨੇ ਸੰਸਾਰ ਦੀ ਰਚਨਾ ਰਚੀ ਹੈ, ਫਿਰ ਉਹ ਵੇਖ ਵੀ ਰਿਹਾ ਜੀਆਂ ਵਾਲੇ, ਵੇਖੈ ਚਾਖੈ ਸਭ ਕੁਛ ਜਾਣੇ, ਅੰਤਰ ਬਾਹਰ ਰੱਬ ਰਹਿਆ। ਜਿਸਨੇ ਪੈਦਾ ਕੀਤਾ ਉਹ ਸੰਭਾਲ ਵੀ ਰਿਹਾ ਹੈ, ਅੰਦਰ ਬਾਹਰ ਜੀਵਾਂ ਦੇ ਕਰਮਾਂ ਨੂੰ ਵੀ ਵੇਖ ਰਿਹਾ ਹੈ ਤੇ ਉਹਨਾਂ ਦੇ ਵਿੱਚ ਮੌਜੂਦ ਵੀ ਹੈ। ਡਾੜੈ ਡਾੜ ਡਾੜੈ ਰਾੜ, ਕਰੋ ਕਿਆ ਪ੍ਰਾਣੀ, ਦੱਸੈ ਧਿਆਵ ਹੋ ਜੇ ਅਮਰ ਹੋਵਾ। ਵੀ ਝਗੜਿਆਂ ਦੇ ਵਿੱਚ ਨਹੀਂ ਪੈਣਾ, ਵਾਦ ਵਿਵਾਦ ਵਿੱਚ ਨਹੀਂ ਪੈਣਾ। ਹੇ ਪ੍ਰਾਣੀ, ਜਿਸ ਵਾਹਿਗੁਰੂ ਜੀ ਨੇ ਤੈਨੂੰ ਪੈਦਾ ਕੀਤਾ ਹੈ ਉਹਦੇ ਜਾਪ ਨੂੰ ਜਪ, ਜੋ ਜੁਗੋ ਜੁਗ ਅਟਲ ਹੈ। ਦੱਸੈ ਧਿਆਵ ਹੋ ਸੱਚ ਸਮਾਵ ਹੋ, ਉਸ ਵਿਟੋਂ ਕੁਰਬਾਨ ਕੀਆ। ਜਿਸਨੇ ਪੈਦਾ ਕੀਤਾ ਹੈ ਉਹਨੂੰ ਸਿਮਰ, ਉਹਦੇ ਵਿੱਚ ਅਭੇਦਤਾ ਹੋ ਜਾ, ਉਹਦਾ ਇੱਕ ਰੂਪ ਬਣ ਜਾ ਤੇ ਉਸ ਤੋਂ ਸਦਾ ਕੁਰਬਾਨ ਜਾਣਾ ਕਰ। ਹਾ ਹੈ ਹੋਰ ਨਾ ਕੋਈ ਦਾਤਾ, ਜੀ ਉਪਾਇ ਜਿਨ ਰਿਜਕ ਦੀਆ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਉਸ ਮੇਰੇ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਹੀ ਨਹੀਂ ਹੈ, ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਰੋਜੀ ਦੇ ਰਿਹਾ ਜੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਰ ਨਾਮ ਧਿਆਵੋ, ਹਰ ਨਾਮ ਸਮਾਵ ਹੋ, ਅਨਦਿਨ ਨਾ ਲਹਾ ਹਰ ਨਾਮ ਲਿਆ। ਅੰਤ ਵਿੱਚ ਗਰੀਬ ਨਿਵਾਜ ਜੀ ਕਹਿੰਦੇ ਨੇ ਭਈ ਨਾਮ ਨੂੰ ਜਪਣਾ ਹੈ, ਨਾਮ ਦੇ ਵਿੱਚ ਭਿੰਨਤਾ ਹੋ ਜਾਣੀ ਹੈ। ਦਿਨ ਰਾਤ ਰਾਤ ਦਿਨ ਵਾਹਿਗੁਰੂ ਸ਼ਬਦ ਲਾਹੇ ਪ੍ਰਾਪਤ ਕਰਨੇ ਨੇ। ਆਇੜੈ ਆਪ ਕਰੇ ਜਿਨ ਛੋਡੀ, ਜੋ ਕਿਛ ਕਰਨਾ ਸੋ ਕਰ ਰਹਿਆ। ਐੜੇ ਅੱਖਰ ਦੁਆਰੇ ਸਾਹਿਬ ਕਿਰਪਾ ਕਰਦੇ ਨੇ, ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜੋ ਕਿਛ ਕਰਨਾ ਸੋ ਕਰ ਰਹਿਆ, ਪੈਦਾ ਕਰਕੇ ਜੋ ਉਹਨੂੰ ਪਾਉਂਦਾ ਹੈ ਉਹ ਪਰਮਾਤਮਾ ਆਪ ਕਰ ਰਿਹਾ ਹੈ। ਕਰੇ ਕਰਾਏ ਸਭ ਕੁਛ ਜਾਣੇ, ਨਾਨਕ ਸਾਹਿ ਰੇਵ ਕਹਿਆ। ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ। ਇਹ ਜੋ ਪੱਟੀ ਲਿਖੀ ਹੈ, ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਸਵਾਰੀ ਸੰਗਤ ਜੀ, ਗੁਰੂ ਕੀ ਅਪਾਰ ਕਿਰਪਾ ਵਰਤ ਰਹੀ ਹੈ। ਤੁਸੀਂ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਰੋਜ਼ਾਨਾ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋ। ਸਤਿਗੁਰੂ ਜੀ ਰਹਿਮਤਾਂ ਕਰਨ, ਤਕਰੀਬਨ ਮਹੀਨਾ ਹੋ ਗਿਆ, ਚਾਰ ਵੀਕਾਂ ਹੋ ਚੱਲੀਆਂ ਨੇ, ਦੋ ਹਾਜ਼ਰੀਆਂ ਕੱਲ੍ਹ ਸਵੇਰ ਦੀ ਅਤੇ ਦੁਪਹਿਰ ਦੀ, ਹੋਰ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨੇ ਨੇ। ਮੈਨੂੰ ਪਤਾ ਹੈ ਜਿਹੜੀਆਂ ਸ਼ਾਮ ਵੇਲੇ ਸੰਗਤਾਂ ਹੁੰਦੀਆਂ ਨੇ ਉਹ ਕਈ ਵਾਰ ਦੁਪਹਿਰ ਨੂੰ ਨਹੀਂ ਹੁੰਦੀਆਂ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਜੀ ਔਰ ਗੁਰੂ ਕੀਆਂ ਸੰਗਤਾਂ ਬਖਸ਼ਣ ਯੋਗ ਨੇ। ਸਤਿਗੁਰੂ ਜੀ ਰਹਿਮਤਾਂ ਕਰਨ, ਜੋ ਜੋ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਨੇ, ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਤੁਸੀਂ ਰੋਜ਼ਾਨਾ ਪੜ੍ਹਦੇ ਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਰੋਜ਼ਾਨਾ ਆਉਂਦੇ ਹੋ, ਜਿੱਥੇ ਆਪਣਾ ਭਲਾ ਮੰਗਦੇ ਹੋ ਉੱਥੇ ਜ਼ਰੂਰ ਆਖਿਆ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਉਭਰੈ ਤੱਤੈ ਲਹਿਓ ਉਬਾਰ, ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣਹਾਰ। ਗੁਰੂ ਰਹਿਮਤਾਂ ਕਰਨ ਲੜੀਵਾਰ ਜੋ ਕਥਾ ਹੈ ਉਹ ਥੋੜ੍ਹਾ ਜਿਹਾ ਮੈਂ ਦੱਸ ਦਿਆਂ, ਸਿੰਘ ਸਾਹਿਬ ਜੀ ਨੇ ਸੁਣ ਲੈਣੀ ਹੈ। 434 ਅੰਗ ਤੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੱਟੀ ਲਿਖੀ ਹੋਈ, ਉਹ ਆਉਣ ਵਾਲੇ ਗਿਆਨੀ ਸਿੰਘ ਸਾਹਿਬਾਨ ਜੀ ਆਪ ਜੀ ਦੇ ਨਾਲ ਸਾਂਝ ਕਰਨਗੇ। ਕਿਉਂਕਿ ਕਥਾ ਜਿਹੜੀ ਚੱਲਦੀ ਹੈ ਜਿੱਥੇ ਛੱਡ ਕੇ ਜਾਈ ਉੱਥੇ ਜ਼ਰੂਰੀ ਦੱਸਣਾ ਸੰਗਤਾਂ ਦੀ ਵੀ ਸੁਰਤ ਵਿੱਚ ਰਹਿੰਦੀ ਹੈ, ਪ੍ਰਬੰਧਕ ਸਾਹਿਬਾਨਾਂ ਨੂੰ, ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਨੂੰ ਵੀ ਦੱਸਣ ਦਾ ਜ਼ਰੂਰ ਵਰ ਜ਼ਰੂਰ ਫਰਜ਼ ਹੁੰਦਾ ਹੈ ਵੀ ਆਉਣ ਵਾਲੇ ਸਿੰਘ ਜਿਹੜੇ ਨੇ ਉੱਥੋਂ ਸ਼ਬਦ ਦੀ ਆਰੰਭਤਾ ਕਰ ਲੈਣ। ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰਿਓ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰਮੇਲ ਸਿੰਘ ਜੀ, ਕੈਨੇਡਾ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਸਾਰਾ ਮਹੀਨਾ ਹੀ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਸਵੇਰੇ ਸ਼ਾਮ ਕਥਾ ਰਾਹੀਂ ਗੁਰਮਤਿ ਵਿਚਾਰਾਂ ਨਾਲ ਜੋੜ ਰਿਹਾ ਹੈ। ਕੱਲ੍ਹ ਦੁਪਹਿਰ ਦੇ ਦੀਵਾਨ ਦਾ ਇਸ ਫੇਰੀ ਦਾ ਉਹਨਾਂ ਦਾ ਆਖਰੀ ਹਾਜ਼ਰੀ ਹੋਏਗੀ ਅਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਜਦੋਂ ਵੀ ਅੱਗੇ ਵੀ ਮਹਾਰਾਜ ਜੀ ਸਮਾਂ ਬਣਾਉਣਗੇ, ਸੰਗਤਾਂ ਨੂੰ ਦਰਸ਼ਨ ਦੇਣਗੇ, ਸੰਗਤ ਦਰਸ਼ਨ ਕਰਨਗੇ, ਹਾਜ਼ਰੀ ਭਰਨਗੇ। ਆਓ ਹੁਣ ਸਤਿਕਾਰਯੋਗ ਪਾਤਸ਼ਾਹ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲਿਆਂ ਦੇ ਕੀਰਤਨ ਜਥਾ ਆਪ ਜੀ ਨੂੰ ਕੀਰਤਨਾਂ ਜੋੜ ਰਹੇ ਹਨ। ਇਹ ਵੀ ਭਾਈ ਸਾਹਿਬ ਜੀ ਜਥਾ ਸਾਰਾ ਮਹੀਨਾ ਹੀ ਲਗਭਗ ਆਪ ਜੀ ਨੂੰ ਕੀਰਤਨਾਂ ਜੋੜਿਆ ਹੈ ਸਵੇਰੇ ਸ਼ਾਮ ਦੀਵਾਨਾਂ ਵਿੱਚ। ਕੱਲ੍ਹ ਦੁਪਹਿਰ ਦੀਵਾਨ ਦਾ ਇਹ ਵੀ ਇਹਨਾਂ ਦੇ ਇਸ ਫੇਰੀ ਦਾ ਆਖਰੀ ਜੋ ਕਿ ਹਾਜ਼ਰੀ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨ, ਅੱਗੇ ਗੁਰੂ ਮਹਾਰਾਜ ਜਿਸ ਤਰ੍ਹਾਂ ਅੱਗੇ ਇਹਨਾਂ ਦੇ ਪ੍ਰੋਗਰਾਮ ਬਣਾਉਣਗੇ, ਜਿਸ ਤਰ੍ਹਾਂ ਵੀ ਮਹਾਰਾਜ ਜੀ ਹਾਜ਼ਰੀ ਭਰਾਉਣਗੇ, ਹਾਜ਼ਰੀਆਂ ਭਰਨਗੇ, ਆਪ ਜੀ ਦਰਸ਼ਨ ਕਰਨਗੇ, ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੋ। ਅਤੇ ਕੱਲ੍ਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ ਜੀ। ਇਸੇ ਸੰਬੰਧ ਦੀਵਾਨ ਸਾਜਰੇ ਹਨ ਸਵੇਰੇ ਦੁਪਹਿਰੇ ਸ਼ਾਮ ਦੇ, ਅਤੇ ਕੱਲ੍ਹ ਸਵੇਰੇ ਦੀਵਾਨ ਦੁਪਹਿਰ ਦੀਵਾਨ ਵੀ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ ਹਨ। ਇਸ ਸੰਬੰਧ ਦੀਵਾਨ ਸਜਣਗੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮੰਗਲਵਾਰ ਦੇ ਵਾਲੇ ਦਿਨ ਆ ਰਿਹਾ ਹੈ 1 ਸਤੰਬਰ ਨੂੰ, ਅਤੇ ਕੱਲ੍ਹ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾਵਾਂ, 5 ਤੋਂ ਲੈ ਕੇ ਕੀਰਤਨ ਦਰਬਾਰ ਪ੍ਰਾਰੰਭ ਹੋ ਜਾਣਗੇ। ਕੱਲ੍ਹ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦੀ, ਚੋਲਾ ਸਾਹਿਬ ਦੀ ਸੇਵਾ ਵੀ ਹੈ, ਸੇਵਾਵਾਂ ਕਰਕੇ ਹਾਜ਼ਰ ਪਰਖੇ ਰਾਹੀਂ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਪਿਆਰੀ ਸਾਧ ਸੰਗਤ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਕੱਲ੍ਹ ਤੋਂ ਮਹਾਨ ਅਸਮੇਧ ਜਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੁਰਕੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਹਨ, ਮਹਾਂਪੁਰਖਾਂ ਦੀ ਯਾਦ ਵਿੱਚ, ਉਹ ਮਹਾਂਪੁਰਖ ਜਿਨ੍ਹਾਂ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਅੱਜ ਦਾ ਦਿਨ ਸਪੈਸ਼ਲ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਦਾ ਹੈ। ਉਹਨਾਂ ਤੋਂ ਵਰੋਸਾਏ ਸੰਤ ਬਾਬਾ ਮੀਆਂ ਸਿੰਘ ਜੀ ਦੀ ਬਰਸੀ ਵੀ ਕੱਲ੍ਹ ਨੂੰ ਉੱਥੇ ਜਲ ਪ੍ਰਵਾਹ ਦਾ ਦਿਨ ਆਉਣਾ ਹੈ। ਬਭੌਰ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਜੀ, ਜਿਨ੍ਹਾਂ ਨੇ ਸੰਸਾਰ ਨੂੰ ਮਹਾਨ ਸੇਵਾ ਕਰਕੇ ਗੁਰੂ ਨਾਲ ਜੋੜਿਆ, ਉਹਨਾਂ ਦੀ ਵੀ ਯਾਦ ਮਨਾਈ ਜਾ ਰਹੀ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਗੁਰੂ ਦੇ ਬਚਨਾਂ ਦਾ, ਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ, ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਉਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਹੋਇਆਂ ਆਓ ਸਾਰੇ ਰਲ ਕੇ ਗਾਇਨ ਕਰੀਏ, ਸਰਵਨ ਕਰੀਏ, ਗੁਰੂ ਦੇ ਚਰਨਾਂ 'ਚ ਮਨ ਬਿਰਤੀਆਂ ਜੋੜ ਕੇ ਹਾਜ਼ਰੀਆਂ ਲਵਾਈਏ।

0: ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕਰਕੇ, ਆਪਣੀ ਮਿਹਰ ਕਰਕੇ, ਰਹਿਮਤ ਕਰਕੇ, ਸੀਸ ਤੇ ਹੱਥ ਰੱਖ ਕੇ 4 ਹਫ਼ਤੇ ਤੋਂ ਸੇਵਾ ਲਈ ਹੈ। ਕੱਲ ਦਾ ਲਾਸਟ ਦੀਵਾਨ ਹੈ। ਸਾਰੀ ਸੰਗਤ ਅਸੀਸ ਦੇ ਕੇ ਆਪਣੇ ਤਹਿ ਦਿਲੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ, ਸੱਚੇ ਪਾਤਸ਼ਾਹ ਇਹਨਾਂ ਗਰੀਬਾਂ ਨੂੰ ਆਪਦੇ ਚਰਨਾਂ ਨਾਲ ਸਦੀਵ ਕਾਲ ਜੋੜੀ ਰੱਖਣਾ। ਅਖੀਰਲੇ ਸਵਾਸ ਤੱਕ ਸਤਿਗੁਰ ਆਪਣੇ ਚਰਨਾਂ ਨਾਲ ਜੋੜ ਕੇ ਸੇਵਾ ਲੈਂਦੇ ਰਹਿਣ, ਕਿਸੇ ਦਾ ਮਥਾਜ ਨਾ ਹੋਈਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖੀਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਹਨ ਜੋ ਸਾਡੇ ਕੋਲ ਉਚੇਚੇ ਤੌਰ 'ਤੇ ਇੱਕ ਹਫ਼ਤੇ ਵਾਸਤੇ ਪਹੁੰਚੇ ਸਨ ਸਤਿਕਾਰਯੋਗ ਰਾਗੀ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ, ਅਤੇ ਉਹਨਾਂ ਦਾ ਰਾਗੀ ਜਥਾ ਉਹਨਾਂ ਪਾਸੋਂ ਆਪਾਂ 1 ਘੰਟੇ ਵਾਸਤੇ ਕੀਰਤਨ ਸ਼ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਉਹਨਾਂ ਦੇ ਸੰਪੂਰਨਤਾ ਦਿਵਸ ਕੱਲ੍ਹ ਨੂੰ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ। ਨਾਲ ਨਾਲ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਸਤਿਕਾਰਯੋਗ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਾਂ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲੇ, ਇਹਨਾਂ ਮਹਾਂਪੁਰਖਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ। ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 9:30 ਵਜੇ ਤੀਕਰ ਹੋ ਜਾਣਗੀਆਂ। ਉਪਰੰਤ ਜੋ ਸਾਰਾ ਦਿਨ ਵਿਸ਼ੇਸ਼ ਦੀਵਾਨ ਸਜਣੇ ਹਨ, ਨਾਲ ਨਾਲ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੋਜ਼ਾਨਾ ਹੀ ਸਾਨੂੰ ਅਸੀਸਾਂ ਬਖਸ਼ੀਆਂ ਹਨ। ਕੀਰਤਨ ਵਿੱਚ ਜੁੜਦੇ ਹੋ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਹੈ, ਇਹ ਘੜੀਆਂ ਬਖਸ਼ੀਆਂ ਹਨ ਅਮੋਲਕ, ਜਿਹਦੀ ਕੋਈ ਕੀਮਤ ਨਹੀਂ ਹੈ। ਆਓ ਧਿਆਨ ਨਾਲ ਇੱਕ ਸ਼ਬਦ ਦੀ ਹੋਰ ਹਾਜ਼ਰੀ, ਮੇਰੇ ਵੀਰ ਜੀ ਵੱਲੋਂ ਹੁਕਮ ਹੋਇਆ

ਭੁੱਲਾਂ ਦੀ ਖਿਮਾ ਕੱਲ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਇਸ ਫੇਰੀ ਦੀ ਆਪ ਜੀ ਪਾਸ ਅਖੀਰਲੀ ਹਾਜ਼ਰੀ ਹੈ, ਜ਼ਰੂਰ ਆਪ ਜੀ ਨੇ ਸਮੇਂ ਸਿਰ ਆ ਕਰਕੇ ਹਾਜ਼ਰੀਆਂ ਭਰਨੀਆਂ ਜੀ। ਸੋ ਆਪ ਜੀ ਨੇ ਦੱਸ ਰਿਹਾ ਦਾ ਯੂਟਿਊਬ ਚੈਨਲ ਹੈ ਭਾਈ ਬਲਦੇਵ ਸਿੰਘ ਬਲੰਦਪੁਰੀ, ਇਸ ਨਾਮ 'ਤੇ ਆਪ ਜੀ ਉੱਥੇ ਵੀ ਸ਼ਬਦ ਕੀਰਤਨ ਸ਼੍ਰਵਣ ਕਰ ਸਕਦੇ ਹੋ। ਜੋ ਆਉਣ ਵਾਲੇ ਨਵੇਂ ਸ਼ਬਦ ਜੋ ਸਤਿਗੁਰੂ ਜੀ ਬਖਸ਼ਿਸ਼ ਕਰਕੇ ਕਰਵਾਉਂਦੇ ਹਨ ਆਪ, ਉਸ ਚੈਨਲ 'ਤੇ ਆਉਂਦੇ ਹਨ ਭਾਈ ਬਲਦੇਵ ਸਿੰਘ ਬਲੰਦਪੁਰੀ ਇਸ ਯੂਟਿਊਬ ਚੈਨਲ 'ਤੇ। ਆਓ ਪਿਆਰ ਨਾਲ ਭੁੱਲ ਚੁੱਕ ਦੀ ਖਿਮਾ ਬਖਸ਼ਣਾ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ

ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਬਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ

ਕੀਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ। ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਅਣਹ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ, ਚਿਤਵਨੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ, ਪਵਨ ਝਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ, ਏਕ ਪਦ ਗੰਥ ਬਿਨ। ਸਹਿਸ ਤਵ ਗੰਥ ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ, ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ, ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਓ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ, ਜਿਹ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆਏ, ਕਰ ਨਾਉਣੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਨਾਰ ਦਾ ਧਿਆਨ ਧਰਕੇ ਬੋਲਣਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ, ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ

Guru, Guru, Guru, Guru, Guru, Guru.

Guru. Hi, Guru. Hi, Guru. Hi, Guru. Hi.

Guru, Guru, Guru, Guru, Guru, Guru, Guru, Guru, Guru, Guru, Guru, Guru,

तुद राखेगा सृजनहार जिन पदाइश तू किया।

ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ

दर्शन परसिए गुरु के जन

ਪਰ ਸਤਿਗੁਰ ਪ੍ਰਸਾਦ ਜੈਤ ਸ੍ਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਮੁਖਵਾਕ ਰਾਗ ਜੈਤ ਸ੍ਰੀ ਦੇ ਵਿੱਚ ਹੈ ਜੀ, ਅੰਗ 701 ਅਤੇ 702 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ, ਜੁਗਾਦ ਗੁਰੇ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰੂਦੇਵ ਏ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਬਟਾਵੋ। ਸਿਮਰੋ ਜਾਸ ਬਸੰਬਰੀ ਇੱਕੈ, ਨਾਮ ਜਪਤ ਆਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੋਦਾ ਅਖਿਰ, ਕਿੰਨੇ ਰਾਮ ਨਾਮ ਇੱਕ ਆਖਿਰ। ਕਿਨਕਾ ਏਕ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾਮ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਿਛ ਬਿਘਨ ਨ ਲਾਗੇ, ਪ੍ਰਭ ਕੈ ਸਿਮਰਨ ਅੰਦਨ ਜਾਗੇ। ਪ੍ਰਭ ਕੈ ਸਿਮਰਨ ਭਉ ਨਾ ਵਿਆਪੇ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ।

ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਅਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ

ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚਉ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ

ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਸਾਇ ਜੈ ਮਾਂ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਏ ਸੁਖੀਆ ਲਾਖ ਕਰੋੜੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਉਗਾਵੇ ਜੇ ਮਾਰ ਗੇ ਜਦ ਕੇਲਾ ਤੈ ਹਰ ਕਾ ਨਾਮ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨਸਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਵਿਘਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ

ਕਾ ਨਾਮ ਤੇ ਨਾਲ ਪਛਾਨੂ। ਜੈ ਮਹਾਂਪਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀਤਮੇ ਉਪਰ ਸ਼ਾਮ। ਜਾਂ ਤ੍ਰਿਖਾ ਮਨ ਤੁਜ ਕਰਖੇ, ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੇ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧਕ ਮਾਤ। ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗੇ ਕੈ, ਨਾਨ ਜਨ ਕੈ ਮ੍ਰਿਤ ਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ਼ਨ ਆਏ ਵਿਯੋਗ। ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕਹਿ ਮਾਲ ਖਜ਼ੀਨਾ, ਹਰ ਤਨ ਜਨ ਕੋ ਆਪ੍ਰਭ ਦੀਨਾ। ਹਰ ਹਰ ਜਨ ਕਹਿ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੇ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨ ਜਨ ਸੰਗ ਕੀਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖਣ ਪ੍ਰਿਥਵੀ ਫਿਰੇ ਚਿਰ ਜੀਵੇ, ਮਾਂ ਉਦਾਸ ਵੀ ਸਰਤੀ ਵੈ। ਅਗਨ ਮਾਏ ਓਮਤ ਪ੍ਰਾਨ, ਕਨਕਾ ਸਭ ਹੈ ਵਰ ਭੂਮ ਦਾਨ। ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਲ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹੋਮੇ ਮੈਲ ਨ ਜਾਵੇ। ਹਰ ਕੇ ਨਾਮ ਸੰਸਰ ਕਿਛ ਨਾਏ, ਨਾਨਕ ਗੁਰਮੁਖ ਨਾਮ ਜਪਤ ਕਰ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੇ, ਕਰ ਗੁਮਾਨ ਨਮੰਤੇ ਹੁੱਟੇ। ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤੰਤੇ ਜਾਤ।

ਸਮੁੱਚ ਬਹੁਤ ਸਿਆਣ ਜਮਕਾ ਪੋ ਵਿਆਪੇ ਅਣਖ ਯਤਨ ਕਰ ਤ੍ਰਿਸ਼ਨਾ ਥਰਾਪੇ ਭੀਖ ਅਨੇਕ ਅਗਨ ਨੇ ਬੁਝੇ ਕੋਟ ਪਾਵ ਦਰਗੇ ਨੀ ਸਿਜੇ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਹਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਆਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨਾ ਕੀ ਸੜਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ

ਆਪਣੀ ਖਦਮਤ ਜਾਣੋ ਆਪੇ ਆਪਣ ਸੰਗ ਆ ਪ੍ਰਵਰਾਤੇ ਤੁਮਰੇ ਉਸਤ ਤੁਮਤੇ ਹੋਏ ਨਾਨਕ ਔਰ ਨ ਜਾਣ ਸਕੋਏ ਸਰਬ ਧਰਮ ਏ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਵਖਾਣੀ।

ਨਿਰਗੁਣਿਆ ਰੇ ਅਨਿਆ ਸੋ ਪ੍ਰਸਾਦ ਸੰਭਾਲ ਜਿਨਕੀ ਅਤਿ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸਹਿਨ ਮੁਖ ਵਿਆਹ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸਿਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੇ ਸੁਤ ਭਰਾਤ ਮੀਤ ਬਨਤਾ ਸੰਗ ਹਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਧਾਈ ਪਵਨ ਭਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗੁਆਰ ਜਾ ਕੀ ਸੇਵਾ ਨੌਣਿਤ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾ ਕੋ ਅੰਦਾ ਜਾਂਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਕਦ ਜਾਨ ਸਦਾ ਸਦਾ ਉਹ ਭੂਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਸ਼ਰਣਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸਕਾ ਸਰਮ ਕਰੇ ਸੰਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲਮਾਇਆ ਸ਼ਬਦ ਸੁਣਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸੁਹਾ

ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨਸ ਆਏ ਨਾਨਕ ਕਉ ਨਸੀ ਜਈ ਬਿਨ ਆਵੇ ਪਤ ਜਾਏ ਅਸ਼ਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਾਰਨ ਵਿਖੋੜ ਗੁਆਵੇ ਇੱਕ ਪੀ ਨ ਦੇ ਦਸ ਪੀ ਹਿਰਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾ ਕੋ ਕੀਜੇ ਸਤ ਨਮਸਕਾਰਾ

ਦਾਸ ਆਪਣੀ ਅਮਾਨ ਕਸ਼ਬੌਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ

ਕਿਰਪਨ ਕੇ ਨਿਰਾਰਥ ਧਾਮ। ਤਨ ਤਨ ਤੇ ਜਨ ਜੇ ਕਟ ਵਸਿਓ ਅਰ ਨਾਓ, ਨਾਨਕ ਤਾਕੇ ਬਲ ਬਲ ਜਾਓ। ਰਹਿਤ ਅਵਰ ਕਸੇ ਅਵਰ ਕਮਾਵਤ, ਮਨੇ ਪ੍ਰੀਤ ਮੁਖੋਂ ਗਨ ਲਾਵਤ। ਜਨ ਹਾਰ ਪ੍ਰਭੂ ਪ੍ਰਵੀਨ, ਬਾਰ ਭੇਗ ਨ ਕਾਓ ਭੀਨ। ਆਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਜਿਸਕੇ ਅੰਤਰ ਵਸੇ ਨਿਰੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਭਾਵ ਸਿਆਣ ਸਭ ਤੇ ਰਹਿਤ, ਸਭ ਕੇ ਜਾਣੇ ਆਤਮ ਕੀ ਰਹਿਤ। ਜਿਸ ਭਾਵੇ ਤਿਸ ਲੈ ਲੜ ਲਾਏ, ਤਾਨ ਤਨੰਤਰ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸ਼ਲੋਕ ਕਾਮ ਕ੍ਰੋਧ ਅਰ ਲੋਹ ਮੋਹ ਬਿਨ ਸਿਆਏ ਅਮੇਵ। ਨਾਨਕ ਪ੍ਰਭ ਸ਼ਰਨ ਅਗਤੀ, ਕਰ ਪ੍ਰਸਾਦ ਗੁਰਦੇਵ ਅਸ਼ਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ਼ਟਾ ਕਰ ਕੋ ਰਖ ਮਨ ਮਾਏ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮ੍ਰਿਤ ਪਰਮ ਗਤ ਪਾਵੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨੇ ਅੰਦਰ। ਜੈ ਪ੍ਰਸਾਦ ਗੈ ਸੰਗ ਸੁਖ ਬਸਨਾ, ਆਡ ਪੈਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ। ਜੈ ਪ੍ਰਸਾਦ ਪਾਟ ਪਟੰਬਰ ਹਟਾਵੈ, ਜੇ ਤਿਸੇ ਤਿਆਗ ਅਤੇ ਔਰ ਲੁਭਾਵੇ। ਜੇ ਪ੍ਰਸਾਦ ਸੁਸੇ ਸੁਈ, ਜੇ ਮਨ ਆੜ ਪੈਰ ਤਾਕਾ ਜਸ ਕਵੀ। ਜੇ ਪ੍ਰਸਾਦ ਤੂੰ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਬਖਾਨੇ।

ਲਿਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਭਾਵੇ ਹਰ ਹਰ ਜਿਸ ਕਹਿ। ਜੇ ਪ੍ਰਸਾਦ ਤੇਰੇ ਸਗਲ ਸਿਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ। ਜੇ ਪ੍ਰਸਾਦ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੇ। ਜੇ ਪ੍ਰਸਾਦ ਅਸਵਸਥ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਭਾਗ ਮਿਲਕ ਧਨਾ ਰਾਗ ਪ੍ਰਵੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ। ਉਠਤ ਬੈਠਤ ਸਤ ਤਿਸੇ ਧਿਆਈ ਤਿਸੇ ਧਿਆਏ ਜੋ ਏ ਕਹਿ ਰੱਖੇ ਇਹਾਂ ਹੁਆ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਜ ਸਾਜ ਧਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿ ਜੇ ਵਸਨਾ। ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ। ਐਸਾ ਪ੍ਰਭ ਤਿਆਗ ਅਰਬ ਕਤਲਾ ਕੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨੋ ਵਿਸਾਰ।

ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜ ਨਮੀਤ ਕੁਟੰਬ ਨਿਤਾਰੇ, ਸਾਧੂ ਕੇ ਸੰਗ ਸੋਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਭਾਵ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਬਲ ਜਨਮ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਪੇਟ ਹੋਤ ਨਿਆਲ, ਸਾਧ ਕੇ ਸੰਗ ਕਲੂਕ ਦਾਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਯਾਵਾਂ ਸੁਹੇਲਾ, ਸਾਧ ਸੰਗ ਵਿਚਰਤ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਧ ਵਸੇ, ਨਾਨਕ ਉਦਰੇ ਸਾਧ ਸੁਣ ਰਸੇ, ਸਾਧ ਕੇ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨ ਮਨ ਤੇ ਵਿਸਰੇ, ਸਾਧ ਸੰਗ ਸਰਪ ਨਿਸਤਰੇ, ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਕਟ ਕਟ ਡੀਠਾ, ਸਾਧ ਸੰਗ ਭੈ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ।

ਹਰੇ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂੰਚ ਤੇ ਮੂੰਚੀ ਸਾਧਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸੱਚਾ ਮੁਖ ਸੱਚਾ ਸੋਏ ਅਵ ਨ ਪੇਖੇ ਇਕਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮੈਂ ਕਮਲ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ

ਜਲਾਮ ਬ੍ਰਹਮ ਗਿਆਨੀ ਕਹਿ ਮਨੋ ਏ ਪ੍ਰਗਾਤ ਜੈਸੇ ਧਰਿਓ ਪਰਿਆ ਘਾਤ ਬ੍ਰਹਮ ਗਿਆਨੀ ਕਹਿ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕਹਿ ਨਾਇ ਅਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ।

ਬ੍ਰਹਮ ਗਿਆਨੀ ਤੇਖਿ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅਮਰਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਦਿਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੇ ਸਭ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ।

ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਭਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਨਹੀਂ ਵਿਜੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ

ਖੇਲੈ ਵਿਖਸੈ ਅੰਤਰਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਨ ਵਿਖਿਆ ਮੈਂ ਰਚੇ ਜੇ ਜਾਣਦੀ ਆਪ ਨਾ ਬਚੇ ਪਰ ਮੈਂ ਭੂਲਾ ਦੇ ਦਿਸ ਧਾਵੇ ਨਿਮਖਮਾਏ ਚਾਰ ਕੁੰਡ ਪਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਬਖਸ਼ੀ

ਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਧਰ ਧੀਰ ਤਿਸ਼ਨਾਨ ਕਬੂ ਸਿੱਧ ਸਾਧਕ ਮੁਖਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭਾਵੇ ਤਿਵੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਨ ਕੋਏ।

ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਰੀ

ਜੀ ਨੂੰ ਆਪਣ ਵਿਸਥਾਰ ਸਭ ਕਿਛ ਉਸਕਾ ਉਹ ਕੰਨੇ ਹਾਰ ਉਸਤੇ ਪੈਨ ਕਹੋ ਖਿਚੋਏ ਥਾਂ ਤਨੰਤਰ ਏਕੈ ਸੋਏ ਆਪਣੇ ਚਲਦੇ ਆਪ ਕੰਨੇ ਹਾਰ ਕੌਤ ਕਰੇ ਰੰਗ ਪਾਰ ਮਨ ਮੈਂ ਆਪ ਮਨੇ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ

ਤੇਰੀ ਬਾਣੀ ਕੜਕੜ ਸੁਣੀ ਸਰਮ ਮੁਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਹਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ।

ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਕਾਗ ਜਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸਨਾਮੇ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਗਾਥਾ ਕੋ ਨਾ ਹੈ ਨਾਨਕ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਕਿੰਟਿਕ ਨ ਪਾਏ ਸੰਤ ਕਾ ਨਿੰਦਕ ਮਾਤ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾ

ਤਜੋ ਸਿਆਨ ਸੁਰਜਨੋ ਸਿਮਰੋ ਹਰਾ ਰਾਏ ਕਾ ਸਰਮ ਰਖੋ ਨਾਨਕ ਦੂ ਭਰਮ ਪਉ ਜਾਏ ਅਸ਼ਪਰੀ ਮਾਨੁ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕੇ ਖਜਨਾਈ ਆਤ ਤਿਸਕਾ ਕੰਬੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ ਨੈਨੋ ਪੀਕ ਠਾਕਰ ਕਾ ਰੰਗ ਸਾਧਸੰਗ ਬਿਨਸੇ ਸਤਸੰਗ ਚਰਨ ਚਲੋ ਮਾਰਗ ਗੋਬਿੰਦ ਮਿੱਠੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਜਲ ਮਥਾ ਵੜਪਾ ਗੀਤੇ ਜਨ ਜਗਮਾਏ ਸਾਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਕਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸਕੀ ਜਾਨੋ ਤਿਸਨਾ ਬੁਝੈ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮਕੀ ਫਾਸਾ ਬਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪਰਮ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਾਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਚ ਮੂਲ ਨਾਨਕ ਸੋ ਸੂਖਮ ਸੋਈ ਅਸਤੂਰ ਨਾ ਕਿਸ ਜਨਮੇ ਨਾ ਕਿਸ ਮਰੇ ਆਪਣੇ ਚਲਦੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਗ ਜੁਗਤ ਰਜਤਾਪਿਓ ਥਾਪ ਅਵਨਾਸੀ ਨਾਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ

ਸਭ ਕੇ ਸੇਵਕ ਤੂੰ ਵਿਸਾਰਨ। ਆਪੇ ਮਿਲੇ ਕਿਰਪਾਲ ਗੁਰ ਕਾ ਸਬਜਾ ਭੈ ਨਿਹਾਲ, ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਦ ਪਾਵੇ ਵਿਸਰਾਮ। ਨਾਨਕ ਤਿੰਨ ਪੁਰਖੋ ਉਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸਵਾਇ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ, ਜਿਸ ਦੇ ਉਪਜੇ ਤਿਸ ਮਾਏ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣਿਆਏ, ਆਪਸ ਕੋ ਆਪਦੀ ਨੋ ਮਾਨ, ਨਾਨ ਪ੍ਰਭ ਜਨ ਏਕੋ ਜਾਨ। ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ।

ਜਾਵੇ ਆਪਣਾ ਸੀ ਪ੍ਰਵਿਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮਿਨ ਨਾਹੀ ਤੇਰੇ ਕਿਛ ਕਾਮ ਗਤ ਨਾਨ ਜਾਪੇ ਕਰ ਨਾਮ ਰੂਪ ਬੰਤ ਹੋਏ ਨਾ ਮੋਏ ਪ੍ਰਭ ਕੀ ਜੋਤ ਸਗਲ ਗੜ ਸੋਏ ਤਨਮੰਤਾ ਹੋਏ ਕਿਆ ਕੋ ਕਰਬੇ ਜਾਂ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਵਹਿ ਦਾ ਧਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ

ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਜ ਮਾਨ ਲਿਓ ਮਨ ਮੋਹਣ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਕੇ ਸੰਤਨ ਸੰਜਾਲ ਅਮਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰਦਰ ਕਹਿ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕਹਿ ਸਤਬਲਿਆਰੇ ਚੰਦ ਸਾਧ ਕੇ ਧੋਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ।

ਮ੍ਰਿਤ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵ ਤੇ ਆਧਾਰ। ਸਰਵ ਦਾਨ ਜਾ ਕੇ ਦਿਸ਼ਟੀ ਮਾਏ, ਪੁਰਬ ਲਿਖੇ ਕਾ ਲਹਿਣਾ ਪਾਏ। ਸਭ ਕੇ ਦਿਸਕਾ ਹੋ ਕਰਨੇ ਜੋ, ਤਿਸ ਮਿਨ ਦੂਸਰ ਹੋ ਨਾ ਹੋ। ਜਬ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀ, ਤਿਸ ਜਨ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਕੋ ਹੋਏ। ਸੱਚ ਕਰਨੀ ਸਦਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਸੱਚੀ ਸੱਚਾ ਆਕਾਰ, ਸੱਚ ਵਰਤੇ ਸੱਚਾ ਪਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸ਼ਲੋਕ ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈਗੁਣ ਤੇ ਪ੍ਰਭਿੰਨ। ਤਿਸੇ ਬੁਝਾਏ ਨਾਨਕਾ, ਜੇ ਸੋਵੇ ਸੋ ਪ੍ਰਸੰਨ। ਅਸ਼ਪਦੀ ਅਵਨਾਸੀ ਪ੍ਰਮਨ ਮੇਰਾ, ਆਗਮਾਨੂ ਕੀ ਤੂੰ ਪ੍ਰੀ ਤਿਆਗ। ਤਿਸ ਤੇ ਪਰੇ ਨਾਏ ਕਿਸ

ਮਨਸਾ ਪੂਰਨ ਸਰਨਾ ਜੋ ਕਿਰਪਾਇਆ ਸੋਈ ਹੋ ਗਰਪਨ ਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਧਰੂਪ ਮੰਗਲ ਸੰਜਾ ਕੇ ਸਰਵ ਦੋਖ ਸੁਨੇਹ ਕਰਤਾ ਕੇ ਰਾਜ ਮੇਰਾ ਜੋਗ ਮੈਂ ਜੋਗੀ ਤਪ ਮੈਂ ਤਵੀ ਸਰਕਿਸਤ ਮੈਂ ਹੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਤੇ

ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪ੍ਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਹਸਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਧਾਰ ਨਾਮ ਕੇ ਸੰਗ ਉਦਰੇ ਸੰਸਰਮਨ ਕਰ ਕਿਰਪਾ, ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ, ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ

ਵਿਸ਼ਵਾਸ ਸਤਿਨਾਮ ਗੁਰ ਤੇ ਪਾਈ। ਸਤ ਵਚਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀ ਆਸਨ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰਿਸ਼ ਸੁਕਣੇ ਆ ਰਹੇ ਆਪਣਾ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੇ ਸੋ ਵਰਤੀ ਆ ਵਿਸਮ ਵਿਸਮੈ ਵਿਸਮਾ ਜਿਨ ਪੂਜਾ ਦਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲੈ ਹੋਏ ਦਾ ਤੇ ਤੂੰ ਕੱਟ ਨਾਲ ਜਾ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋਭਣ ਪਾਗੀ ਜਨ ਕੇ ਸੰਗੇ ਕਲਿਪ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਐਬੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚੰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਰਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਹੇ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਲਟਾਇਆ ਪੈ ਤੇ ਨਿਰਭਉ ਹੋਏ ਮਸਾਨਾ ਜਿਸ ਦੇ ਬੁਜਿਆ ਤਿਸਮਾਏ ਸਮਾਨਾ ਬਸਤ ਮਾਲੇ ਬਸਤ ਕਢਾਈ ਤਾਂ ਕੋ ਭਿੰਨ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਵਡਾਏ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਕਦਮ ਕੋਇ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਤਿਸ ਪ੍ਰਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਸ ਨ ਕਾਟਤਾ ਆਪ ਤਾਕੋ ਰਾਖ ਦੇ ਕਰਾਤ ਮਾਨ ਯਤਨ ਕਰਤ ਬਹੁ ਭਾਤ ਤਿਸਕੇ ਕਰਤਵ ਮਿਰਥੇ ਜਾਤ ਮਾਰੇ ਨਾ ਰਾਖੇ ਅਵਰ ਨ ਕੋਏ ਸਰਬ ਜੀਆਂ

ਜਾਈਏ ਨਾਨਕ ਐਸਾ ਗੁਰਵਿਣ ਭਾਗੀ ਪਾਈਏ ਸਫਲ ਦਰਸ਼ਨ ਭੇਖਤ ਪਨੀਤ ਪ੍ਰਸਤ ਚੰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਭਾਰ ਨਮਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅੱਖ ਜਾਗਾ ਮੰਤਰ ਮਨ ਦਿਸ਼ ਵੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜੇ ਪਾਏ ਕੁਸਤ ਨੇ ਸਤਿਪੁਰਖ ਪੂਰਨ ਵਿਵੇਕ ਬੋਲ ਨ ਬੋਝ ਪ੍ਰਾਣੀ ਗਮ ਗੋਚਰ ਬ੍ਰਹਮ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਜਪਨੇ

ਰਚ ਰਚਨਾ ਆਪਣੀ ਕਲਧਾਰੀ ਅਨਗਵਾਰ ਨਾਨਕ ਬਰਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰਨ ਨਾਮ ਕਮਾਵਨਾ ਨਾਨਕਿਓ ਧਨ ਸਾਰ ਅਸ਼ਵਰੀ

ਭਗਵੰਤ ਸੰਤ ਜਨਾ ਕਾ ਨਿਰਮਲ ਮੰਤ। ਏਕ ਆਸਰਾ ਕੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟੜ ਤਾਵੇ ਸੋ ਧਨ ਹਰ ਸੇਵਾ ਤੇ ਪਾਵੇ, ਜਿਸ ਸੋ ਕੋ ਬਾਛੇ ਮੀਤ ਸੋ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾਸ।

ਜਾਵੇ ਢਾਏ ਤਾਂ ਕੋ ਬਿਘ ਨਾ ਲਾਗੇ ਕੋਏ। ਜਾ ਕੇ ਹਿਰਦੇ ਵਸੇ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮ ਸਦਾ ਸੁਖ ਭਾਉ, ਭੋਵਿਨ ਸੇ ਪੂਰਨ ਹੋਇਆ, ਆਸ ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਵਸੇ ਅਵਨਾਸੀ, ਕਉ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨ ਮਰੇ ਸੋ

ਹੱਸ ਹੱਸਦੀ ਰੱਥ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਾਂਦੀ ਏ ਤੂੰ ਬੁਝੇ ਨਾਮ ਗਾਨਾ ਨਾਮ ਸਾਨਾ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਣੇ।

ਗੈਦ ਰਹਿਤ ਗਤ ਪਾਵੋ। ਸਾਰਭੂ ਸਦਰ ਕੋ ਨਾਉ ਸਹਿ ਸਵਾਇ ਨਾਨਕ ਗੁਣ ਗਾਓ। ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਕ ਪੈਲ ਹੋਏ। ਚਿੰਦ ਬਸੇ ਸੁਖਨਾਲ ਸਾਸ ਗਰਾ ਸਾ ਨਾਮ ਸੰਭਾਲ। ਛਾੜ ਸਿਆਣ ਸਗਲੀ ਮਨਾ ਸਾਧਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਵਹਾਰ। ਈਆਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇ ਕੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਵਾ ਏਕ ਸਿਮਰ ਏਕੋ ਮਨ ਆਏ।

ਸਨਾਤਨ ਅੰਤਰ ਏਕ ਪ੍ਰਵਰਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਬਿਰਤ ਬਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ ਪਾਰ ਮਿਰ ਸਦਾ ਪੂਰ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ।

ਲਾਗੋ ਏ ਜਿਨ ਚਾਖਿਆ ਸੇ ਜੰਤਰ ਤਾਨੇ ਪੂਨ ਪੁਰਖ ਨੇ ਡੋਲਾ ਨੇ ਸੁਮਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕਹਿ ਸੰਗ ਪਰੇ ਸ਼ਰਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਵਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਪੈ ਸਤਿਗੁਰ ਤੇ ਨਿਰਮਲ ਮਤਲੀ ਜਨਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਿਆ ਜਨ ਮਰਨ ਦੁਖ ਪ੍ਰਮ ਗਿਆ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਸੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਛਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੁਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ

ਕਾਰਨ ਕਰਤਾ ਹਰ ਭਗਤ ਜਿਨਾ ਕੇ ਪ੍ਰਾਣ ਆਧਾਰ। ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨਿ ਤਮ ਨਿਰਗੁਣੇ ਆਰ ਨੀਚ ਜਾਨ ਨਾਨ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਇਕ ਨਿਮ ਕਰਕੇ ਗੰਗਾਏ। ਹਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਭਉ ਭੋਜਨ ਕਾਬਰ ਸੰਗੀਤ ਰਸਨਾ ਜਪਤੀ ਯਾਰਾਨੀਤ ਬੜੀ ਸੁਖਾਨੀ ਸੋਭਾ ਧਨਵੰਤ ਤਿਰ ਦੇਵ ਸੇ ਪੂਰਨ ਕਰਮੰਤ ਸਾਧ ਸੰਗ ਪ੍ਰਭ ਦੇ ਅਨੁਵਾਦ ਸਭ ਸੁਖ ਨਾਮ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾ ਬਸਪਦੀ ਜਬ ਅਕਾਰੇ ਕਿਸ਼ਨਾਂ ਦਰਸ਼ੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਬਿਰੋਕਿਤ ਸੰਕਮਾਦ ਜਬ ਸਕਾ ਵਰਨ ਚੇਨ ਨਾ ਜਾਪ ਤਬ ਹਰ ਸੋ ਕੋਗ ਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਮ ਹੋ ਕਹਾ ਕਸੋਵਤ ਭਰਮ ਆਪਨ ਖੇਲ ਆਵਰਤੀ ਜਾ ਨਾਨਕ ਕਰਨੇ ਆਨੰਦ ਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕੋ ਕਿਸਕੋ ਕਨੀ ਜਬ ਏ ਕੇ ਅਰਗਮ ਅਪਾਰ ਤਬ ਨਰ ਸੁਰ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸੇ ਸਰਦ ਕਾ ਹੋਕ ਦਟਾਏ ਜਬ ਆਪੇ ਹੈ ਆਪ ਆਪ ਆਪਣੀ ਜੋਤ ਤਰੇ ਤਬ ਕਵਨ ਡਰ ਕਵਨ ਕਦ ਡਰੇ ਆਪਨ

ਕਹੋ ਕਹਿ ਤੋ ਤਾਬ। ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਸ਼ਿਤ ਲਖਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤ੍ਰਿਪਤਾਵੇ।

ਪ੍ਰਵੀਨ ਤੈ ਵੇਦ ਕਦੇਵ ਕਹਾ ਕੋ ਚੀਨ ਜੋ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਹਾ ਵਿਚਾਰੇ ਜੈ ਆਪ ਨੂੰ ਉੱਚਾ ਆਪਣਾ ਨੇਰਾ ਤੈ ਕੌਣ ਟਾਗਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇਤ ਸਮਾਇਆ ਉਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਹ ਤਹ ਗੁਣ ਕਾ ਨਾਹੀ ਪ੍ਰਵੇਸ਼ ਜੈ ਕੇ ਏਕ ਏਕ ਭਵੰਤਾ ਤੈ ਕੌਣ ਚਿੰਤਕ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕ ਹਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾ ਪੁੰਨ ਤੈ ਭਈ ਕਹਾਵਤ ਕੋ ਨਰ ਕੋ ਸਰਪੰਚਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਮਾਨ ਅਨ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕ ਜੈ ਅਵਗਤ ਭਗਤ ਤੈ ਆਪ

ਲਾਵੇ ਬੇਸਮਾਰ ਥਾ ਗੰਤ ਤੋਲੇ ਜੋ ਮਿਲਾਓ ਤੇ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਪਤੀ ਆਪ ਕਿਤੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਦ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨੇ ਕਿਸ਼ੋਏ ਆਪਣ ਸੂਦ ਸਬਜਕਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਏ ਜਨ ਪਾਏ ਸੋ ਸੁੰਦਰ ਸੀ ਤਤਕਾਵੇ ਤਾਂ ਨਾਨਕ ਸਰਲ ਸਿਸ਼ਟ ਕਾ ਦਿੱਤਾ ਜੀ ਯੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਮਸਾਰੇ ਤਿਸ ਤਾ ਜਬਰ ਕਾ ਕੋ ਜਾਏ ਸਿਰ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਧ।

ਜਿਨ ਬਹੁ ਪਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕੇ ਜਾਣਿਆ ਜਨ ਲਗਾ ਹਰ ਇੱਕ ਨਾਏ ਤਿਸ ਕੀ ਆਸ ਮ੍ਰਿਤੀ ਜਾਏ ਸੇਵਕ ਕੋ ਸੇਵਾ ਬਣਿਆ ਏ ਕੰਬੂਜ ਪਰਮ ਪਤ ਭਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਤੋਰ ਮੈ ਪੈ ਨਿਰਵੈਰ ਅੰਦਰ ਪੂਜੈ ਗੁਰ ਕੈ ਪੈਰ ਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਹਾਓ ਆਠ ਬੈਰ ਪੱਪੇ ਖੋ ਨੇਰਾ ਮਿਟੇ ਗਿਆਨ ਮਿਨਸੇ ਅੰਧੇਰਾ ਸੁਣ ਉਪਦੇਸ਼ ਹਿਰਦੇ ਵਸਾਓ ਮਨ ਸੇ ਨਾਨਕ ਫਲ ਪਾਵੋ ਹਲਤ ਪਲਟ ਦੋਇ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ

ਸਦਾ ਕੁਝ ਆਏ ਉਭਰੇ ਰੱਖਣ ਹਰ ਧਿਆਏ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਾ ਰਾਖੇ ਤਿਸ ਨਾਹੀ ਧੂਖ ਨਾਮ ਜਪਤ ਮਨੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਦਿਸਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅਮਰ ਜਾਕੇ ਦ੍ਰਿਸ਼ਟ ਦਰਸ਼ਨ ਵੇਗ ਦੋ ਦ੍ਰਿਸ਼ ਚੰਨ ਕਮਲ ਜਾਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪ੍ਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੇ ਨਿਕਟਨਾਵਤ ਕਾਲ ਅਮਰ ਪੈ ਅਮਰਾ ਬਦਬਾਇਆ ਸਾ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਦਰ ਪ੍ਰੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰਲ ਸਮਿਗਰੀ ਏਕ ਘਟਮਾਏ ਅਨਕਰੰਗ ਨਾਨਾ ਦਿਸ਼ਟਾਏ ਨੌਨ ਦੇਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਤੈਨਾਤ ਕਹਿ ਨ ਜਾਏ ਅਚਰਜ ਸਮਾਧ ਤਿੰਨ ਦੇਖਿਆ ਜਜਾਬ ਦਿਖਾਏ ਨਾਨਕ ਦਿਜਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਅਨੰਦ ਘੜਘੜ ਵਿਆਪਰਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ

ਬਾਣੀ ਪ੍ਰਭਕੀ ਸਭ ਕੋ ਬੋਲੇ ਆਪ ਢੋਲ ਕਬੂਨ ਡੋਲੇ ਸਰਬ ਕਲਾਗਰ ਖੇਲੈ ਖੇਲ ਮੋਲ ਪਾਈਐ ਗੁਣੇ ਮੋਲ ਸਰ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨ ਤਿਨ ਮੈਂ ਉਪਸਾਦ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਘ ਰਚਨ ਜਨ ਜਾਤਾ ਦਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਏ ਸੋਈ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਓਹੀ ਨਾਨਕ ਦਰਸ਼ਨ ਦੇ ਸਮੋਈ ਆਪ ਸਤਗੀ ਅਸਤ ਸਤ ਦਿਸ ਪ੍ਰਭ ਦੇ ਸਗਲੀ ਉਤਪਾਦ ਦਿਸ ਭਾਵੇ ਤਾਂ ਕਰੇ ਵਿਸਥਾਰ ਦਿਸ ਭਾਵੇ ਤਾਂ ਇੱਕ ਅੰਕਾਰ ਅਨਕ ਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਜਨ ਆਪ ਬਜਾਏ ਸਰਭੂਤ ਆਵਰਤਾਰਾ ਸਰਬਨੈਨ ਆਪ ਪੇਖਣਾਰਾ ਸਗਲ ਸਮੱਗਰੀ ਜਾ ਕਾ ਧਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮੱਧ ਲਿਪਤ ਹੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਸੁਣਾਈ ਬੁਰਾ ਰੇ ਕਹੋ ਕਿਨੇ ਕਿਛ ਕਰਾਇਆ ਪੱਲਾ ਕਰਤੂਤਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪ ਸੰਗਰਾਜ ਤਾਂ ਕੀ ਗਤਮਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਝੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸੋਏ ਹੋ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਾ ਜਗਤ ਰਾਇਆ ਜਨ ਆਪਣ ਕਾ ਏ ਸੁਭਾਓ ਜਨ ਕੇ ਸੰਗ ਜਾਵੇ ਨਾ ਉਹ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੰਗਾਓ ਅਸ਼ਪਦੀ ਪੂਰੇ ਗੁਰ ਕਾ ਸੁਨੋ ਵਿਦੇਸ਼ ਪਾਰ ਮਮ ਨਿਕਟ ਕਰ ਭੇਗ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਨ ਆ ਸਨਿਤ ਦਿਆ ਕੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸਗਨ ਸਾਗਰ ਤਰੋ

ਗੁਰੂ ਜਾ ਕੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮ ਸਿਮ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾ ਲੇ ਰਤਨ ਕੁੰਤ ਸੰਤ ਕੁਮਾਵਤ ਹੋ ਤੂੰ ਆਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਦਾ ਕਾ ਸੰਗ

ਮਾਰੀ। ਪ੍ਰਭ ਕੇ ਉਸਤਤ ਕਰੋ ਸੰਤ ਮੀਤ, ਸਾਵਧਾਨ ਗਾਗਰ ਚੀਤ, ਸੁਖਮਿਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋ ਤਿਨ ਧਾਨ, ਸਭ ਸਾਦਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਦੇ ਉਚ ਪਾਏ ਸਥਾਨ, ਬੋਨ ਹੋਵੇ ਆਪਣ ਜਾਨ, ਹਰ ਦਿਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿੱਧ ਨਵਨਿਧ, ਬੁੱਧ ਗਿਆਨ ਸਰਬਦ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰਿਸ਼ਟੂਤ ਮਿਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮਤ ਸਕਲ ਦੇਵਦਾਸ, ਸੁੰਦਰ ਜਤਨ ਤਤਕਾਵੇਤਾ ਸੰਦਸੀ, ਏਕ ਦਿਸ਼ਟਾ ਏ ਬਲ ਦਿਸ਼ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਵਚਨ ਮਨ ਸੁਨੇ, ਨਿਧਾਨ ਜਪੇ ਮਨ ਕੋਏ, ਇਸ ਯੁਗ ਮੇ ਤਾਕੀਗਤ ਹੋਏ, ਗੁਣ ਗੋਬਿੰਦ ਨਾਮ ਤਨ ਬਾਣੀ, ਸਿਮਰਨ ਸਾਸ ਤ੍ਰਿਵੇਦ ਵਿਖਾਣੀ, ਸਗਲ ਨਿਧਾਨ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਵਿਸਰਾਮ, ਕੋਟ ਬਰਾਸ ਸਾਧ ਸੰਗ ਮਿਟੇ, ਸੰਗ ਬਾਤੇ ਜਾਂਦੇ ਛੁੱਟੇ ਜਾ ਕੇ ਮਸਤਕ ਕਰਮ ਬਲ ਪਾਏ,

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਜਾਣੀਐ ਸਵਿਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਭਾਵਾਂ ਵਿਣ ਪਾਣੇ ਕੇ ਨਾਇ ਕਰੇ ਜੇਤੀ ਸਿਰ ਟਿਉ ਪਾਈ ਵੇਖਾਂ ਵਿਣ ਕਰਮਾ ਕੈ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਨਕ ਜਿਕ ਗੁਰ ਕੀ ਸਿੱਖ ਸੁਣੀ

ਪਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ

ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੂਰਖੰਦ ਘੋਰ ਅਸੰਗ ਚੋਰ ਹਰਾਮ ਖੋਰ ਅਸੰਗ ਕਮਰ ਕਰ ਜਾ ਹੈ ਜੋਰ ਅਸੰਗ ਅਲਵੜ ਹੱਤਿਆ ਕਮਾ ਹੈ ਅਸੰਗ ਪਾਪੀ ਭਾਵ ਕਰ ਜਾ ਹੈ ਅਸੰਗ ਕੁੜਿਆਰ ਕੁੜੇ ਫਿਰਾ ਹੈ ਅਸੰਗ ਕਮਲੇਸ਼ ਮਲ ਭੱਖ ਖਾ ਹੈ ਅਸੰਗ ਨਿੰਦਕ ਸੇ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ

ਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤੋ ਅੰਤ ਨਾ ਕਰਨਾ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤਵ

ਕਮਾਏ। ਕਿਤੇ ਮੰਗਾ ਜੋ ਦਿਆ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਖਪਤ ਤੈਂ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ।

ਅਰਥਰ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸਮੈ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਹੈ ਸਚੀ ਨਾਈ ਹੈ ਭੀ ਹੋਸੀ ਜਾਇਨ ਦਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪਤ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾ ਹੋ ਸਾਹਾ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੈ ਪ੍ਰਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ

ਚੰਦ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਗੋਣੇ ਨਮੋ ਸਰਭਾਉਣੇ ਨੰਗੀ ਨਾਤੇ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਰਾਮੇ ਸਮਸਤੀ ਸਰੂਪੇ ਪਰਵੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰੇ ਸਰਮ ਪਰਮ ਰੂਪੇ ਨਮੋ ਜੋਗ ਜੋਏ ਸਰਮ ਪਰਮ ਸਿੱਧੇ ਨਮੋ ਰਾਜ ਰੇ ਸਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ

Adam. ਆਦ ਰੂਪ ਅਨਾਦ ਮੂਰਤ ਜੋਨ ਪੁਰਖ ਭਾਰ ਸਰਵ ਮਨ ਤਰਮਾਨ ਦੇ ਭੇਵ ਆਦਿ ਉਧਾਰ ਸਰਪਾਲ ਸਰਵ ਕਾਲ।

ਰਾਜਾਨ ਰਾਜ ਪਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਲਾਨ ਬਾਲਨ ਕਾਨ ਰੰਗ ਕਲਾਨ ਕਾਲਾਨ ਭੂਤ ਅੰਗਾ ਬਹਾ ਪੰਗਤ ਮਿਤ ਬਹਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਮੈ ਨਿਕਾਮ।

ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਅਰੀਅਨ ਕਰੀਅਨ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾਚਰੀ ਛੰਦ ਨਾ ਸਦਰੇ ਨਾ ਮਿਤਰੇ ਨਾ ਪਰਮ ਨਾ ਬਿਦਰੇ ਨਾ ਕਰਮ ਨਾ ਕਾਏ ਅਜਨਮ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿਤਰੇ ਪ੍ਰਥੀ ਸੇ ਅਧਿਸੇ ਅਧਿਰਸੇ ਕਿਰਸੇ ਭਗਤੀ ਛੰਦ ਵੈ ਪ੍ਰਸਾਦ ਕੱਤੇ ਕੇ ਸਿਜਦੇ ਸੇ ਕੇ ਵਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਵਿਜ ਲੋਕੇ ਕੇ ਦਿਸ ਸੁਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹ ਕੇ ਧਰਮ ਤੁਝਾਹ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤ ਕਿਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ ਸਰੂਪੇ ਕੇ ਨਭਾਉ ਅਨੂਪੇ ਕੇ ਆਦ ਅਧੇਵੇ ਕੇ ਆਪ ਅਭੇਵੇ ਕੇ ਚਿਤਰਮ ਬਹੀਨੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀਮੇ ਰਹਾ ਕੇ ਕੇ ਪਾਕ ਵੀ ਐਵੇਂ ਕੇ ਗੈ ਬੁਲ ਗੈਵੇਂ ਕੇ ਆ ਬੁਲ ਗੁਨਾ ਹੈ ਕੇ ਸ਼ਾਹਾਨ ਸ਼ਾਹ ਕੇ ਕਾਰਨ ਕੋਨਿੰਦ ਹੈ ਕੇ ਰੋਜ਼ੀ ਦੇਹਨ ਹੈ ਕੇ ਰਾਜ ਕਰਹੀਮ ਹੈ ਕੇ ਕਰਮ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨੀ ਹੈ ਕੇ ਸਰਵਤਰ ਦਾਨੀ ਹੈ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸ ਹੈ ਕੇ ਸਰਵਤਰ ਭੇਸ ਹੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤ ਦੀਨੇ ਕੇ ਸਰਵਤ ਲੀਨੇ ਕੇ ਸਰਵਤ ਜਾਓ ਕੇ ਸਰਵਤ ਭਾਓ ਕੇ ਸਰਵਤ ਦੇਸ ਹੈ ਕੇ ਸਰਵਤ ਭੇਸ ਹੈ ਕੇ ਸਰਵਤ ਕਾਲੇ ਕੇ ਸਰਵਤ ਪਾਲੇ ਕੇ ਸਰਵਤ ਹੰਤਾ ਕੇ ਸਰਵਤ ਗੰਤਾ ਕੇ ਸਰਵਤ ਭੇਖੀ ਕੇ ਸਰਵਤ ਭੇਖੀ ਕੇ ਸਰਵਤ ਕਾਜ ਹੈ ਕੇ ਸਰਵਤ ਰਾਜੇ ਕੇ ਸਰਵਤ ਸੁਖ ਹੈ ਕੇ ਸਰਵਤ ਭੁੱਖ ਹੈ ਕੇ ਸਰਵਤ ਪ੍ਰਾਣੇ ਕੇ ਸਰਵਤ ਤਰਾਣੇ ਕੇ ਸਰਵਤ ਦੇਸ ਹੈ ਕੇ ਸਰਵਤ ਭੇਸ ਹੈ ਕੇ ਸਰਵਤ ਮਾਨੀਏ ਸੇਵ ਪ੍ਰਧਾਨੀਏ ਕੇ ਸਰਵਤ ਜਾਪੀ ਹੈ ਕੇ ਸਰਵਤ ਥਾਪੀ ਹੈ ਕੇ ਸਰਵਤ ਭਾਨੇ ਕੇ ਸਰਵਤ ਮਾਨੇ ਕੇ ਸਰਵਤ ਇੰਦਰੇ ਕੇ ਸਰਵਤ ਚੰਦਰੇ ਕੇ ਸਰਵ ਕਲੀਮੇ ਕੇ ਪਰਮ ਭਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕੁਲਾਮੇ ਕੇ ਹੁਸਨ ਵਜ਼ੂ ਹੈ ਤੁਮ ਮਾਮਲ ਰਜ਼ੂ ਹੈ ਹਮੇ ਸਲਸਲਾਮੇ ਸਲੀ ਖਤਮ ਉਦਾਮੇ ਗੰਨੀ ਮਲ ਸ਼ਕੀਤੇ ਗਰੀਬ ਅਲ ਪਰਸਤੇ ਬਲੰਦਲ ਮਕਾਨੇ ਜਮੀਨ ਅਲ ਜਮਾਨੇ ਤਮੀਜ ਅਲ ਤਮਾਮੇ ਰਸੂਲ ਨੇ ਧਾਨੇ ਹਰੀਫ ਅਜ਼ੀਮੇ ਰਜ਼ਾਇਕ ਯਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਪੰਗ ਹੈ ਜੀ ਸਲਵਾਜ ਹੈ ਗਨੀ ਮੁਲਖ ਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸਜੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ

निरुक्त सदा विभुक्त

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਓ ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਏ ਦਸਵੇਂ ਦੁਆ ਪ੍ਰਸਾਦ ਸੋਈਐ ਸਰਾਬ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਦੀ ਕੇ ਸੂਰ ਸੂਰ ਸੁਰਾਰਦਨ ਸੁਧ ਸਦਾ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਤੇ ਕਰਤੀ ਬਨੇ ਕਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਪਾਰੇ ਭਜਾਨ ਕੇ ਭੂ ਪਲੀ ਬਿਦਨੈ ਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਦੋ ਕਾਂ ਕਹਾਂ ਪੈ ਭੂਪ ਦੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰੇ ਸਭ ਦੇ ਦਿਸਾਨ ਕੁਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਕ ਜਾਣ ਕੇ ਸੁੰਦਰ ਸਦੇ ਆਏ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦਿਆ ਦੰਦਾਨ ਸੁਸੰਜਮ ਨੇਮ ਅਨੇਕ ਵਸਿੱਖ ਵੇਦ ਪੁਰਾਣ ਕ ਦੇਵ ਕੁਰਾਨ ਜਮੀਨ ਜਵਾਨ ਸਬਾਨ ਕੇ ਪੇਖੇ ਪਾਉਣਾਰ ਜਤੀ ਜਤਾਰ ਸਭ ਹਜ਼ਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇ ਏਕ ਨ ਲਿਖੇ ਸ਼ੁੱਧ ਸਪਾ ਦੁਰੰਦੁਬਾ ਸੁਸਾਤ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਘਰ ਪਰਵਤ ਪੰਖ ਲੈ ਨਾ ਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਵੀਰ ਭਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੁਬਾਤ ਨਹੀਂ ਚਕ ਚਾਰ ਲਵਈਆ ਸਭ ਸ੍ਰੀ ਸਭ ਕੋ ਸੁਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਨਿੰਦਨ ਸਚਿਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ

ਬਾਸਕੀਉ ਵਿਖਿਆਨ ਸੁ ਬੈਠ ਕੇ ਐਸੀ ਐ ਸੁਬੈ ਸੁਬਤਾਯੋ ਸਾਸ ਕਹੋ ਸੁਨ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਉ ਲੈ ਪਾਉਣ ਪੂਜ ਤੇਰੇ ਉਸਿਰ ਕਾਉ ਲੈ ਲਿੰਗਰੇ ਲਟਕਾਇਓ ਕਾਉ ਲਖਿਓ ਰਵਾਚੀ ਦਿਸਾਵੇਂ ਕਾਉ ਬਿਛਾਕੋ ਸੀਸ ਨਿਭਾਇਓ ਕਹੋ ਬਤਾਨ ਕੋ ਪੂਜ ਤੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭੀ ਜਗ

ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਵਾਚ ਬੇਨਤੀ ਚੌਪਈ ਹਮਰੀ ਕਰਵਾ ਦੇ ਰੱਛਾ ਪੂਰਨ ਹੋਏ ਚਿਤ ਕੀ ਛਾਤਵ ਚੰਨ ਮਾਰੇ ਹਮਾਰਾ ਆਪਣਾ ਜਾਨ ਕਰੋ ਪਾਰਾ ਅਮਰੇ ਦੁਸਵੇ ਤੁਮ ਗਾਵੋ ਆਭਾ ਦੇ ਮੋਹੇ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਦਾਰਾ ਮੋਰ ਸ਼ਾਨਿਤ ਕਰਦੇ ਕਰੀਏ ਸਭ ਹੈਰਨ ਕੋ ਆਸੰਘਰੀਏ ਪੂਰਨ ਹੋਏ ਮਾਰੀ ਆਸਾ ਦੂਰ ਭੈਂ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਏ ਚੁਣ ਚੁਣ ਸਤਰਾ ਮਾਰੇ ਮਾਰੀਏ ਆਭਾ ਦੇ ਮੁਝੇ ਵਰੀਏ ਮਨ ਕਾਲ ਕਾ ਤ੍ਰਾਸ ਨਵਰੀਏ ਉਜੋ ਸਦਾ ਮਾਰੇ ਬੱਚਾ ਸ੍ਰੀ ਹਰਿ ਜੋ ਕਰਿਓ ਰਛਾ ਰੱਖ ਲਿਓ ਮੋਹਿ ਰੱਖਣਾ ਰੇ ਸਾਹਿਬ ਸੰਤ ਸਾਹਿਬ ਪਿਆਰੇ।

ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਮਨ ਕਾਲ ਸਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸਿਵਕਨ ਕੋ ਸਭ ਕੁਨ ਸੁਦੀ ਹੋ ਸ਼ਤਰਨ ਕੁਪਲ ਮੋਹਬਦ ਕੀ ਹੋ ਘੜ ਘੜ ਕੇ ਅੰਤਰ ਕੀ ਜਾਂਦ ਭਲੇ ਵਰੇ ਕੀ ਪੀਰ ਪਛਾਣ ਚੀਟੀ ਦੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸ਼ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਾ ਬੁਧ ਕਰ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਾ ਕਰ ਕਰ ਦੋ ਕਬੂ ਤੁਮ ਮੈਂ ਮਿਲ ਦੇ ਤਰ ਸਭ ਹੂੰ ਜੇਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੁਝ ਚਾਰੇ ਤੁਮ ਸਵੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ

ਸੁਨਾਪੇ ਵੋ ਆਪ ਆਪਣੀ ਬੁਧਾਇ ਜਿੱਤੀ ਬਣਨ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਵਰਸਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੇ ਪੂਪਾ ਅੰਡ

ਕਰੋ ਸਿੱਖ ਵਾਰ ਅਸਿੱਖਿਆ ਸੰਘਰੋ ਦੁਸ਼ ਦੇ ਉਡਵਦ ਬਾਧਾ ਸਗਲ ਮਲੇਸ਼ ਕਰੋ ਰਣਘਾਤਾ ਜੇ ਦਸਣ ਨੀ ਭਰੇ ਤਿਨਕੇ ਦੁਸ਼ ਦੁਖਤ ਵੈ ਮਰੇ ਪੁਰਖ ਜੋ ਅਨੁਭਵ ਪਰੇ ਤਿਆਰੇ ਤਿਨਕੇ ਦਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਈਏ ਤਾਂ ਕੇ ਕਾਲ ਨਿਕਣੇ ਆਇਆ ਰੱਛਾ ਹੋਏ ਤਾਂ ਸਕਾਲਾ ਦੁਸ਼ਟ ਰਿਸ਼ਟਰੇ ਤਤਕਾਲਾ ਕਿਰਪਾ ਦਿਸ਼ਤਨ ਜਾਣ ਹਰਿਓ ਤਾਂ ਕੇ ਤਾਪ ਤਨ ਮੋਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋ ਸਕਣ ਕੋਈ ਇਕ ਵਾਰ ਜਿਨ ਤੁਵੇਂ ਸਮਾਰਾ ਕਾਲ ਪਾਸ ਤੇ ਦਾਏ ਵਾਰਾ ਜਿੰਨਾ ਨਾਮ ਤਿਆਰੋ ਕਾਦਾਰ ਦੋ ਤੇਰਾ ਖੜਕੇ ਤੁਵੇਂ ਸੰਤ ਤਿਆਰੀ ਆ ਬਾ ਦੇ ਲਿਓ ਵਾਰੀ ਸਾਰਮ ਠੋਰ ਮੋ ਸਾਈ ਦੁਸ਼ ਦੋਗ ਤੇ ਲਿਓ ਚਾਹੇ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਵਿ ਸਕਲ ਦੇ ਕੋ ਅਰਦਾ ਦੁਜ ਦੋ ਕੀਨ ਕੋ ਚਾ ਕਰਤਾ ਸ੍ਰੀ ਦੂਜਾ ਭੈ ਦੇ ਅਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬੰਸ਼ ਬਲ ਪਾਵੇ ਸੋਈ ਦੂਗਨੰਤ ਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵੇ ਸੁਨੇ ਮੂਰਚ ਦਲਾਏ ਚਦਰਦਾ ਆਵੇ ਦੂਖ ਦਰਦ ਪੌ ਨਿਕ ਨਦ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪੀ ਗੋਕੇ ਚੌਪੀ ਸੰਮਨ ਸਤਰਾ ਸਹਿਜ ਪਣੀ ਜੈ ਹਰ ਸਹਿਜ ਪੰਥੀਨ ਕਹੀ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰਾ ਗੰਧ ਸੁਧਾਰਾ ਸੋਈਏ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਕ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਣੇ ਕਹਿ ਮਤੀਕ ਨਾ ਮਾਨਿਓ ਸਿਮਰ ਸਾਸ ਦਰਵੇ ਸਵੇ ਵੋ ਭੀਤ ਕਹਿ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਦੋਏ ਬਖਾਨਿਓ ਦੋਏ ਰਾਮ ਸਗਲ ਦੁਆਰ ਕੋ ਛਾੜ ਕਹਿ ਗਿਓ ਤੁਹਾਰੋ ਦੁਆਰ ਬਾਏਂਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਹਿ ਗਿਓ ਤੁਹਾਰੋ ਦੁਆਰ ਬਾਏਂਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦ ਹੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰੋ ਹਰ ਨਾਲੇ ਅਨਾਰੋ ਤੂੰ ਮਨ ਮੇਰੇ ਦੂਖ ਸਭ ਸਰਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਆ ਕਿਆ ਨਾ ਹੀ ਕਰ ਤੇਰੇ ਕਰਦਾ ਤੇਰੇ ਸਭ ਕੁਝ ਹੈ ਜਿਸਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਓ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਜਿਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਗੁਆ ਤਿਤ ਘਰ ਅਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਏ ਕਿਰਪਾ ਕਰ ਮਨ ਵਾਰੀਆ ਇਸ ਨਾਉ ਥਾਉ ਨਾਏ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਗੁਰ ਤੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ

ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਚਣ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦੈਤ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵ ਉਹ ਸੰਤ ਪਿਆਰੇ ਓ ਆਕਥ ਕੀ ਕਰਾ ਕਾਣੀ ਕਰਾ ਕਾਣੀ ਕਥ ਗੇਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨੀਏ ਪਾਈਐ।

ఏ మన చంచలా చతురాయికినేనా పాయా చతురాయి నా పాయా కినే తూ సుణ మన మేరియా ఏ మాయా మోహణి జనే భరమ భులాయా ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਟ ਖੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ।

ਸਾਹ ਤੇਰੇ ਚੱਲੇ ਨਾ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪੁੱਛੋ ਤਾਈਏ, ਸਤਿਗੁਰੂ ਕਾਵ ਦੇ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ ਜੀ ਜਨ ਸਾ ਖੇਲ ਤੇਰਾ, ਕਿਆ ਕੋ ਆਪ ਖਾਣੇ ਆਖੇ ਤਾਂ ਵੇਖੇ।

ਓਂਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ, ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ। ਲਭ ਲੋ ਓਂਕਾਰ ਤਜ ਤਿਸ਼ਨਾ ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤੇ ਚੱਲੇ ਸਵਾਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ। ਕਰ ਕਿਰਪਾ ਜੇ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਇਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ। ਉਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ, ਉਹ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਫਿਰ ਇੱਕ ਹਨੇਰੇ ਕਰੇ ਗੱਲਾਂ, ਗੱਲੀ ਕਿੰਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਅਰਧਿਆਇਆ, ਅਰਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ। ਪਿਤ ਮਾਤਾ ਪਿਤਾ ਕੁਟੰਬ ਸਾਹਿਤ ਸੋ ਪਿਤ ਸੰਗ ਸਭਾਇਆ। ਕਹਿੰਦੇ ਵੇ ਸੁਣਦੇ ਵੇ ਸੇਬ ਵਿੱਚ ਜਿੰਨੀ ਮਨ ਵਸਾਇਆ। ਕਹੇ ਨਾਨਕ ਸੇਬ ਵਿੱਚ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੇਵਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ। ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਅਰਸੋਂ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਪਜਾਏ, ਜੀਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ ਏ। ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ। ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਏ, ਫਿਰੇ ਜਿਉਂ ਬਿਤਾ ਲਿਆ। ਕਹੇ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਏ ਹਾਰਿਆ। ਜਿਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ। ਕੂੜ ਕੀ ਸੋਏ ਬੋਚੇ ਨਾਏ, ਮਨਸਾ ਸਤ ਸਮਾਣੀ। ਜਨਮ ਰਤਨ ਜਿਨ ਖੱਟਿਆ, ਪੱਲੇ ਸੇਵਣ ਜਾ ਰਹੇ। ਕਹੇ ਨਾਨਕ ਜੇ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ ਤਾਂ ਸਰਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ। ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸੰਭਾਲੇ। ਆਪ ਛੱਡ ਸਦਾਰੇ ਪੜਨੇ ਗੁਰਬਣੇ, ਉਹਨੇ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ। ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇ ਕੀਆਂ ਜਾਏ। ਨੇਕ ਜੁਨੀ ਪਰਮਾਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚੜਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ ਆਵੋ। ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੋ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਓ ਏ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਅਰਨਿਤ ਕਰੇ ਰਸਨਾ ਕਿਹਾ ਕਸੀ ਨਾ ਜਾਣੀ। ਚਰਜਨ ਕਾਹ ਲਿਆ ਮਾਇਆ ਬੋਲਣ ਪੈ ਰਮਾਣੀ। ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਜਲਾਓ ਸ਼ਬਦ ਰਤਨ, ਜਿਤ ਮਨ ਲਗਾਇਓ ਆਸਮਾਓ ਸਭ ਸੇਤੀ ਮਨ ਮਿਲਿਆ। ਸੱਚੇ ਲਾਇਆ ਭਾਓ ਆਪੇ ਹੀਰਾ ਰਤਨ, ਆਪੇ ਜਿਸਨੂੰ ਦੇਹ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਜਲਾਓ ਵਾਹੇ। ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਨੂੰ ਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ। ਸਿਮਰਤ ਸ਼ਾਸਤਰ ਪੰਪਾ ਵਿਚਾਰ ਦੇ, ਤੱਤੇ ਸਾਰ ਨ ਜਾਣੀ, ਤੱਤੇ ਸਾਰ ਨ ਜਾਣੀ ਗੁਰੂ ਵਜੋਂ, ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ। ਗੁਰ ਕਿਰਪਾ ਤੇ ਸੇਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋਦਤ ਪਾਏ, ਜਿਸਨੂੰ ਮਨ ਦੇ ਨਾਲ ਲਿਵ ਲਾਗੇ ਜਾਗਦ ਰਹਿਣ ਵਿਆਣੀ। ਮਾਤਾ ਕੇ ਉਦਰਮੇ ਬਿਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ।
ਮਨੋ ਕਿਉ ਸਾਰੀਏ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉ ਪੁੱਜ ਨਾ ਸਕੀ ਇਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਲ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾ ਗੇ ਵਿੜਦਾਤਾ ਸੋ ਕਿਉ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੇ ਕਰਦੇ ਖੇਰ ਚਾਇਆ ਜਾਤ ਇਸ ਭਾਣ

তিনি বিচ্ছে মায়া পায়া রাব মূল গায় মোল্লা পায়া যায় মোল্লা পায়া যায় কিসে বিটুং রে লোক বিলায় এসা সতগুরু যে মিলে তিস নু সির সোঁপিয়ে বিচ্ছুঁ আব যায় জিসদা জিও তিস মিল রে হর বসে মনে আয়ে ਹਰਿ ਆਪ ਮੂਲ ਕਹਿ ਭਗਤ ਨਾ ਕੇ ਨਾਨਕਾ ਜਿਨਰ ਪੱਲੇ ਪਾਇਆ ਰਾਸ ਮੇਰੀ ਮਨਮਣ ਜਾਰਾ ਰਾਸ ਮੇਰੀ ਮਨਮਣ ਜਾਰਾ ਸਤਿਗੁਰ ਦੇ ਰਾਹ ਜਾਣੀ ਅਰਨਿਤ ਜਬ ਜੀ ਲਾਹ ਕੱਢੇ ਦਿਹਾੜੀਏ ਧਨ ਤਿਨਾ ਮਿਲਿਆ ਜਿਨਰ ਆਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨੁ ਅਮਣ ਜਾਰਾ ਏ ਰਸਨਾ ਤੂੰ ਅਨੁਸਰਾਸ ਰੀ ਤੇਰੀ ਪਿਆਸ ਜਾਏ ਹੋਰ ਕਿਤੇ ਚਿਰ ਹਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜਨ ਤ੍ਰਿਸ਼ਨਾ ਲਾਗੇ ਆਏ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਸਭ ਵਿਸਰੇ ਜਾਂ ਹਰ ਸੇ ਮਨ ਆਏ

ਗੁਰ ਪ੍ਰਸਾਦੀ ਪੁੱਜਿਆ ਤੇ ਚਲ ਤੂੰ ਆ ਚਲਤ ਨਦਰੀ ਆ ਕਹੇ ਨਾਨ ਸਿਸਟਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਓ ਪਿਆ ਪਰ ਆਗਮ ਸੁਣਿਆ ਹਰ ਮੰਗਲ ਗਾਵ ਸ੍ਰੀ ਗਰਵੰਦਰ ਬਣਿਆ ਹਰ ਗਾਵ ਮੰਗਲ ਨੇ ਸਕੀਏ ਸੋਖ ਦੁੱਖ ਨਾ ਵਿਆਪੇ ਗੁਰ ਚੜਨ ਲਾਗੇ ਦਿਨ ਸਭਾ ਗਏ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਨ ਨਾਮ ਅਰਸ ਭੋਗੋ ਗਏ ਨਾਨ ਪ੍ਰਭਾਵ ਮਿਲਿਆ ਕਰਨ ਕਾਣ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਰਾਜਾ ਤੁਸ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਆ ਤੁਮੇ ਜੋ ਧਰੀ ਹਰ ਬਿਨੈ ਉਹਨਾਂ ਦੇਖੋ ਕੋਈ ਹਰ ਬਿਨੈ ਉਹਨਾਂ ਦੇਖੋ ਕੋਈ ਨਦਰੀ ਹਰ ਨਿਹਾਲਿਆ

ਲੈ ਲੈ ਪ੍ਰਗਟ ਕੀ ਹੈ ਦਸਵਾਂ ਗੁਪਤਰ ਖਾਇਆ ਗੁਰਦੁਆਰੇ ਰਾਜ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਨੇ ਏਕ ਰੂਪ ਨੌ ਨਾ ਤਿਸਦਾ ਅੰਤਰ ਜਾਈ ਪਾਇਆ ਕਹਿ ਨਾਨਕ ਪਿਆ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪੁਣ ਵਜਾਇਆ ਏ ਉਹ ਸੱਚਾ ਸੋਲਾ ਸੱਚੇ ਕਰ ਗਾਵੋ ਗਾਓ ਤਾਂ ਸੋਲਾ ਘਰ ਸੱਚੇ ਜਿੱਥੇ ਸਦਾ ਸੱਚ ਦੇ ਆਵੇ ਸੱਚੋ ਦੇ ਆਵੇ ਜੰਤ ਭਾਵੇ ਗੁਰਮੁਖ ਜਿਨਾ ਬੁਝਾਵੇ ਏ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ।

ਪਾਂਡਵ ਸੂਰੇ ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਦ ਤੂਰੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼, ਰਹਿਮਤ ਦਾ ਸਦਕਾ, ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ ਜਿਨ੍ਹਾਂ ਜਨਾਂ ਨੂੰ ਪ੍ਰਾਪਤ ਹੋਇਆ, ਭਾਈ ਭਾਗਾਂ ਵਾਲੇ ਹੋ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅੱਜ ਦਾ ਮਹਾਨ ਦਿਹਾੜਾ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਅਖੰਡ ਪਾਠ ਚੱਲ ਰਹੇ ਨੇ, ਉਹਨਾਂ ਮਹਾਨ ਪੁਰਸ਼ਾਂ ਦੀ ਯਾਦ ਦੇ ਵਿੱਚ ਧੰਨ ਧੰਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਧੰਨ ਧੰਨ ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਵਾਲੇ, ਅਤੇ ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਟਕਸਾਲ ਵਾਲੇ। ਉਹਨਾਂ ਮਹਾਨ ਪੁਰਸ਼ਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਦਿਨ ਦੇ ਦੀਵਾਨ ਦੇ ਵਿੱਚ 9 ਵਜੇ ਸ਼ੁਰੂ ਹੋ ਜਾਣੇ ਨੇ। ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਓ ਸਾਰੇ ਰਲ ਮਿਲ ਕੇ ਗੁਰੂ ਕੇ ਚਰਨਾਂ ਨਾਲ ਜੁੜੀਏ। ਉਹ ਮਹਾਨ ਪੁਰਸ਼ ਜੋ ਪੈਰਾਂ ਪੈ ਗਏ ਨੇ, ਆਪਾਂ ਵੀ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਸੋ ਸਾਰੇ ਹੀ ਬੇਰ ਦੀਆਂ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ, ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਲਵਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਦੇ ਨਾਲ ਹੀ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਹੈ। ਮਹਾਰਾਜ ਦਾ ਜੋ ਪਹਿਲਾ ਪ੍ਰਕਾਸ਼ ਹੈ ਉਹ ਹੈ ਕੱਲ੍ਹ ਸੋਮਵਾਰ, ਮੰਗਲਵਾਰ 1 ਤਰੀਕ ਨੂੰ। ਸੋ ਉਸ 'ਤੇ ਵੀ ਅਖੰਡ ਪਾਠ ਪ੍ਰਕਾਸ਼ ਹੋਣੇ ਨੇ, ਅਤੇ ਅਗਲੇ ਹਫ਼ਤੇ ਫਿਰ ਆਪਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਮਨਾਉਣਾ ਹੈ ਉਹ ਮਹਾਨ ਦਿਹਾੜਾ। ਆਓ ਹੁਣ ਕੀਰਤਨ ਸਰਵਣ ਕਰੀਏ, ਸ੍ਰੀ ਆਸਾ ਜੀ ਵਾਲਾ ਕੀਰਤਨ ਸਤਿਕਾਰ ਜੋ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਜਥੇ ਪਾਸੋਂ ਕੀਰਤਨ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਮੌਨ ਤੋਂ ਸਰਵਣ ਕੀਤੇ ਹਨ। ਸੋ ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਮੁਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਸੋ ਅੱਜ ਯੁੱਗ ਯੁੱਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਸੰਪੂਰਨਤਾ ਦਿਵਸ ਹੈ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਨਾਲ ਨਾਲ ਗੁਰੂ ਘਰ ਵਿਖੇ ਚਾਰ ਮਹਾਂਪੁਰਸ਼ਾਂ ਦੀ ਯਾਦ, ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸਤਿਕਾਰਯੋਗ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ। ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਚੱਲ ਰਹੇ ਹਨ, ਜਿਨ੍ਹਾਂ ਦੇ ਹੁਣ ਨਾਵੇਂ ਮਹੱਲੇ ਦੇ ਸਲੋਕ 9 ਵਜੇ ਆਰੰਭ ਹੋਣੇ ਹਨ, 10:30 ਵਜੇ ਸਮਾਪਤੀ ਹੋਵੇਗੀ। ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਨਾਲ ਨਾਲ ਗੁਰੂ ਘਰ ਵਿਖੇ ਜੋ ਹੁਣ 9 ਵਜੇ ਦੇ ਕਰੀਬ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਜੋ ਪਹਿਲੇ ਪ੍ਰਕਾਸ਼ ਦਿਹਾੜੇ 1 ਤਰੀਕ ਨੂੰ ਆ ਰਹੇ ਹਨ, ਉਸਦੇ ਸੰਬੰਧ ਵਿੱਚ ਅੱਜ ਸ਼ਾਮਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਮੰਗਲਵਾਰ ਸ਼ਾਮ ਨੂੰ ਸਮਾਪਤੀ ਹੋਵੇਗੀ, ਫਿਰ ਜੋ ਵਿਸ਼ੇਸ਼ ਦੀਵਾਨ ਸਜਣੇ ਹਨ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸ਼ੇਸ਼ ਕਰਕੇ ਐਤਵਾਰ ਦਾ ਦਿਹਾੜਾ ਸੰਗਤਾਂ ਬਹੁਤੀਆਂ ਇਕੱਠੀਆਂ ਹੁੰਦੀਆਂ ਨੇ। ਗੁਰੂ ਕੀ ਕਿਰਪਾ ਵਰਤਦੀ ਹੈ, ਅੱਜ ਹੋਰ ਹੋਰ ਕਿਰਪਾ ਵਰਤ ਰਹੀ ਹੈ। ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ।

ਸਥਾਨ ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਨਾਵੇਂ ਪਾਤਸ਼ਾਹ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸਤਿਗੁਰੂ ਮਹਾਰਾਜ ਨੇ ਮੁਬਾਰਕ ਆਪਣੀ ਰਸਨਾ ਤੋਂ ਕੰਠ ਬਾਣੀ ਨੂੰ ਉਚਾਰ ਕੇ ਸਤਿਗੁਰੂ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪੂਰਨ ਤਿਆਰ ਹੋਈ ਸੀ ਅਤੇ ਨਾਦੇੜ ਦੀ ਧਰਤੀ ਤੇ ਮੇਰੇ ਗਰੀਬ ਨਿਵਾਸ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਸੀ। ਆਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਬਖਸ਼ਿਸ਼ ਕਰਨ, ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਖੁੱਲ੍ਹੇ ਦੀਦਾਰੇ ਬਖਸ਼ੇ ਨੇ। ਸਿੰਘ ਸਾਹਿਬ ਗ੍ਰੰਥੀ ਜੀ ਨੇ ਬਹੁਤ ਪਿਆਰ ਵਿੱਚ ਸੇਵਾ ਨਿਭਾਈ ਹੈ, ਸੰਗਤਾਂ ਅੰਮ੍ਰਿਤ ਵੇਲੇ ਬਹੁਤ ਪਿਆਰ ਵਿੱਚ ਟਹਿਲ ਕਰਦੀਆਂ ਨੇ, ਸਾਹਿਬਾਂ ਦੇ ਦੀਦਾਰ ਕਰਦੀਆਂ ਨੇ, ਪ੍ਰੇਮ ਵਿੱਚ ਮੁੱਖ ਵਾਕ ਸਰਵਣ ਕਰਦੀਆਂ ਨੇ। ਅੱਜ ਦੇ ਦਰਗਾਹੀ ਫੁਰਮਾਨ ਮੁੱਖ ਵਾਕ ਸਾਹਿਬ ਜੀ ਦੀ ਜੋ ਬਖਸ਼ਿਸ਼ ਪ੍ਰਾਪਤ ਹੋਈ ਹੈ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ

ਤਨਵਥਰਾਕਾਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ ਨਿਤ ਪੁਰਾਣ ਬਾਚੀ ਗਾਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਗੁਰ ਨਾਨਕ ਅੰਗਦ।

ਸ਼੍ਰੀ ਵਾਹਿਗੁਰੂ। ਜਗਿਆਸੂ ਦੁਆਰੇ ਸਤਿਗੁਰੂ ਮਹਾਰਾਜ ਵਾਹਿਗੁਰੂ ਨਿਰੰਕਾਰ ਜੀ ਦੇ ਚਰਨਾਂ 'ਚ ਬੇਨਤੀ ਕਰਨ ਦੀ ਯੁਗਤੀ ਦਰਸਾ ਰਹੇ ਨੇ, ਕੋਈ ਐਸਾ ਸੇਵਕ ਹੈ ਜਿਹੜਾ ਆਪ ਜੁੜਿਆ ਹੋਵੇ ਤਾਂ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਨਾਲ ਜੋੜ ਦੇਵੇ। ਉਸ ਸਿੱਖ ਦੀ ਪਰਿਭਾਸ਼ਾ ਸ਼੍ਰੀ

ਹੋਵਣਾ ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ ਤਨ ਧਰਤੀ ਕਰ ਧਰਮ ਸ਼ਾਲ ਮਨ ਦੱਬ ਵਛਾਵਾ ਲੱਤਾਂ ਹੇਠ ਲਤਾੜੀਐ ਗੁਰ ਸ਼ਬਦ ਕਮਾਵੈ ਭਾਉ ਭਗਤ ਨਿਵਾਣ ਗੁਰਮਥ ਠਹਿਰਾਵੈ ਵਰਸੈ ਨੀਚਰ ਧਾਰ ਸੰਗਤ ਚਲ ਆਵੈ। ਸੰਗਤ ਵਿੱਚ ਆ ਕੇ ਪਿਆਰੇ ਗੁਰਸਿੱਖਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਜਦੋਂ ਸਿੱਖਾਂ ਦੇ ਨਾਲ ਸੇਵਕਾਂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਫਿਰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੋ ਜਿਹਾ ਸੇਵਕ ਮਿਲ ਜਾਵੇ ਜਿਹੜਾ ਜੁੜਿਆ ਹੋਵੇ, ਜਿਹੜਾ ਇੱਕ ਮਿੱਕ ਮੇਰੇ ਵਾਹਿਗੁਰੂ ਜੀ ਦਾ ਰੂਪ ਬਣ ਗਿਆ ਹੋਵੇ, ਜਿਹਨੂੰ ਦਸ਼ਮੇਸ਼ ਮਹਾਰਾਜ

ਜਲ ਹੀ ਵਿਖੇ ਸਮਾਏ। ਐਸਾ ਸੇਵਕ ਹੋਵੇ ਜਿਹੜਾ ਉਸ ਮੇਰੇ ਵਾਹਿਗੁਰੂ ਜੀ ਦਾ ਰੂਪ ਬਣਿਆ ਹੋਵੇ ਤਾਂ ਉਹ ਹੀ ਜੁੜ ਸਕਦਾ ਹੈ, ਜਿਵੇਂ ਰਾਜਾ ਸ਼ਿਵ ਨਾਭ ਜਿਹੜਾ ਹੈ ਗੁਰੂ ਸਵਾਰੀ ਸੰਗਤ ਜੀ ਸੰਗਲਾ ਦੀਪ ਵਿੱਚ ਰਹਿੰਦਾ ਹੈ। ਜਿਸ ਵੇਲੇ ਮਨਸੁਖ ਸ਼ਾਹ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਸੁਲਤਾਨਪੁਰ ਵਿਖੇ ਆ ਕੇ ਦਰਸ਼ਨ ਦੀਦਾਰ ਕੀਤੇ ਸਨ,

ਮਾਨ ਸੁਖ ਸ਼ਾਹ ਨੇ ਆਰੰਭ ਕਰ ਦਿੱਤਾ, ਇਹਨਾਂ ਬਾਣੀ ਦਾ ਜਾਪ ਕੀਤਾ, ਗੁਰੂ ਤੇ ਇੰਨੀ ਵੱਡੀ ਪ੍ਰਤੀਤ ਬਣ ਗਈ। ਜਪਦਿਆਂ ਜਪਦਿਆਂ ਜਪਦਿਆਂ ਮਾਨ ਸੁਖ ਸ਼ਾਹ ਮੇਰੇ ਸਤਿਗੁਰਾਂ ਦਾ ਰੂਪ ਹੋ ਗਿਆ ਸੀ। ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲ ਸਲਲ ਸਮਾਏ ਦਾ। ਜਿਸ ਵੇਲੇ ਸੰਗਲਾ

ਕੀਤਾ ਜਾਂਦਾ ਮੁੱਕ ਦੀ ਗੱਲ ਕਰੀਏ। ਰਾਜਾ ਬੜਾ ਪਰੇਸ਼ਾਨ ਹੈ। ਜਿਸ ਵੇਲੇ ਰਾਤ ਦੇ ਸਮੇਂ ਰਾਜੇ ਆਪਣੇ ਰੰਗ ਰਲੀਆਂ ਵਿੱਚ ਮਸਤ ਹੋਇਆ ਹੈ, ਮਨ ਸੁਖ ਸ਼ਾਹ ਅੰਮ੍ਰਿਤ ਵੇਲਾ ਜਦੋਂ ਹੋਇਆ, ਗਾਉਣ ਨਚਾਉਣ ਵਾਲਿਆਂ ਦੇ ਸਾਜ ਬੰਦ ਹੋ ਗਏ, ਰਾਜੇ ਨੂੰ ਨੀਂਦ ਨਹੀਂ ਆਉਂਦੀ, ਤਾਂ ਮਨ ਸੁਖ ਸ਼ਾਹ ਦੀ ਰਸਨਾ ਤੋਂ ਚੱਲ ਰਿਹਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਨ ਸੁਖ ਸ਼ਾਹ ਦੀ ਰਸਨਾ ਤੋਂ ਚੱਲ ਰਿਹਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਪੜਿਆ ਜਾ ਰਿਹਾ ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੋ ਤੁਧ ਭਾਵੈ ਸਾਈ ਭੱਤੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਚਰਜ ਹੋ ਗਿਆ, ਅੱਜ ਇੰਨੀ ਮਿਠਾਸ, ਇੰਨਾ ਆਨੰਦ, ਇੰਨੀ ਕਿਰਪਾ, ਕੌਣ ਹੈ, ਕਿੱਥੋਂ ਆਵਾਜ਼ ਆ ਰਹੀ ਹੈ? ਪਤਾ ਲੱਗਦਾ ਜੋ ਰਾਤ ਸੇਵਕ ਸਿੱਖ ਕੈਦ ਕੀਤਾ ਹੈ, ਸਿੱਖ ਕੌਣ ਹੈ? ਜਿਸ ਵੇਲੇ ਕੋਲ ਬੁਲਾਇਆ, ਭਾਈ ਤੂੰ ਕੌਣ ਹੈ? ਮੈਂ ਗੁਰੂ ਨਾਨਕ ਦਾ ਸੇਵਕ ਹਾਂ, ਸਿੱਖ ਹਾਂ। ਕਿਹਦੇ ਬੋਲ ਪੜਦਾ ਹੈ? ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਹੈ। ਮੇਰੇ ਭੜਕਦੇ ਮਨ ਨੂੰ ਸ਼ਾਂਤੀ ਮਿਲ ਗਈ ਹੈ, ਗੁਰੂ ਨਾਨਕ ਮਹਾਰਾਜ ਨਾਲ ਮੇਰਾ ਮਿਲਾਪ ਕਰਵਾ ਦੇ। ਕੋਈ ਜਨ ਹਰਸਿਓ ਦੇਵੈ ਜੋਰ,

ਸੁਣ ਕੇ ਥੋੜਾ ਜਿਹਾ ਮੁਸਕਰਾ ਪਏ, ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ, ਥੋੜਾ ਜਿਹਾ ਹੱਸ ਕੇ ਕਹਿ ਲੱਗੇ, ਉਹ ਪਿਆਰਿਆ ਆਟਾ ਤਾਂ ਮੇਰੇ ਕੋਲ ਹੈ। ਦੇਖੋ ਬੋਲ ਕੰਡੇ ਪਿਆਰੇ ਨੇ, ਕਹਿੰਦੇ ਆਟਾ ਤਾਂ ਮੇਰੇ ਕੋਲ ਹੈ ਪਰ ਹੈ ਮੇਰੇ ਖਾਣ ਜੋਗਾ। ਭਾ ਮੇਰੇ ਕੋਲ ਨਾਮ ਤੇ ਹੈ, ਪਰ ਜੇ ਨਾਮ ਦੇ ਦਾਤੇ ਨੇ ਨਾ, ਉਹ ਕੇਵਲ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ। ਅਗਰ ਜੇ ਬਾਬਾ ਬੁੱਢਾ ਜੀ ਨੇ ਆਪਣੇ ਨਾਲ ਜੋੜਨਾ ਹੁੰਦਾ ਤਾਂ ਜੋੜ ਸਕਦੇ ਸਨ, ਪਰ ਸੇਵਕ ਬਾਬਾ ਬੁੱਢਾ ਜੀ ਕੋਈ ਜਨ ਹਰਸਿਓ ਦੇਵੈ ਜੋਰ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜੇ ਦਾਤ ਚਾਹੁੰਦਾ ਹੈ ਤੇ ਗੁਰੂ ਨਾਲ ਜੁੜ ਜਾ, ਗੁਰੂ ਨਾਲ ਜੁੜ ਜਾ। ਕਹਿਣ ਲੱਗਾ, ਮੈਨੂੰ ਗੁਰੂ ਦਾ ਪਤਾ ਕੋਈ ਨਹੀਂ, ਜੇ ਗੁਰੂ ਹੈ ਕੌਣ, ਕੋਈ ਜਨ ਹਰਸਿਓ ਦੇਵੈ ਜੋਰ। ਤੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਉਹ ਗੁਰੂ ਇਸ ਵੇਲੇ ਪੰਚਮ ਗੁਰਦੇਵ ਮਹਾਰਾਜ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰਹਿੰਦੇ ਨੇ। ਚੱਲ ਜੋਗੀ, ਉਹਨਾਂ ਦੇ ਜਾ ਕੇ ਦੀਦਾਰ ਕਰ, ਉਹਨਾਂ ਨਾਲ ਜੁੜ ਜਾ ਤੇ ਨਾਮ ਮਿਲ ਜਾਵੇਗਾ ਨਾ। ਤੇ ਉਸ ਵੇਲੇ ਉਸ ਨੇ ਜਦ ਬੇਨਤੀ ਕੀਤੀ, ਬਾਬਾ ਜੀ ਜੇ ਗੁਰੂ ਦੀ ਦੱਸ ਪਾਈ ਜੇ, ਜੇ ਗੁਰੂ ਦੀ ਦੱਸ ਪਾਈ ਜੇ, ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਲ ਤੁਸੀਂ ਮਿਲਾਓਗੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸੁਬ ਰਸਨਾ ਦੀਜੈ ਪ੍ਰਾਣ ਅਕੋਰ। ਤਾਂ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਉਸ ਪਿਆਰੇ ਨੂੰ ਨਾਲ ਲੈ ਕੇ ਸ਼ਾਮ ਦੇ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਪਹੁੰਚੇ ਨੇ। ਗੁਰੂ ਖਾਲਸਾ ਜੀ, ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ, ਨਦਰ ਨਦਰ ਨਿਹਾਲ ਹੋ ਗਏ। ਰਾਤ ਪੈ ਗਈ ਹੈ, ਇੱਕ ਪਾਸੇ ਮੇਰੇ ਸਤਿਗੁਰਾਂ ਨੇ ਵਿਸ਼ਰਾਮ ਕਰਨਾ, ਨਾਲ ਦੀ ਨਾਲ ਬਾਬਾ ਬੁੱਢਾ ਸਾਹਿਬ ਜੀ ਤੇ ਜੋਗੀ ਦੋਨੋਂ ਜਾਣੇ ਵਿਸ਼ਰਾਮ ਵਿੱਚ ਹੋ ਗਏ। ਜਿਸ ਵੇਲੇ ਰਾਤ ਦਾ ਸਮਾਂ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਿਆਰਾ ਜਿਹੜਾ ਆਇਆ ਸੀ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਉਹ ਪੁੱਛਦਾ ਹੈ, ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਤੇ ਬਹੁਤ ਹੀ ਕਿਰਪਾ ਜੇ, ਤੁਸੀਂ ਜਨ ਬਣ ਚੁੱਕੇ ਹੋ, ਤੁਸੀਂ ਸੇਵਕ ਬਣ ਗਏ ਹੋ, ਤੁਸੀਂ ਅੱਜ ਮੈਨੂੰ ਗੁਰੂ ਨਾਲ ਜੋੜ ਰਹੇ ਹੋ, ਇਹ ਤੁਹਾਡੇ ਤੇ ਕਿਰਪਾ ਬੜੀ ਵੱਡੀ ਮੈਂ ਵੇਖ ਰਿਹਾ ਹੈ। ਕਿਵੇਂ ਕਿਰਪਾ ਹੋਈ ਹੈ? ਕਲਯੁੱਗ ਦਾ ਸਮਾਂ ਹੁੰਦਾ ਹੈ, ਕਾਮ ਕ੍ਰੋਧ ਦੀਆਂ ਅੱਗ ਦੀਆਂ ਲਾਟਾਂ ਭਾਂਬੜ ਮੱਚਦੇ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਬਿਲਕੁਲ ਹਰੇ ਭਰੇ ਹੋ। ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਆਨੰਦ ਬਣਿਆ ਹੋਇਆ ਹੈ, ਤੁਹਾਡੇ ਕੋਲ ਕਿਧਰੇ ਵਿਕਾਰ ਨੇੜੇ ਨਹੀਂ ਆਉਂਦੇ। ਤੇ ਜਿਹੜੇ ਬੋਲ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਨੇ, ਉਹਨਾਂ ਅੰਮ੍ਰਿਤ ਬਚਨਾਂ ਨੂੰ ਮੇਰੇ ਸੱਚੇ ਪਾਤਸ਼ਾਹ ਗੁਰਦੇਵ ਮਹਾਰਾਜ ਨੇ ਅੰਮ੍ਰਿਤ ਬਾਣੀ ਦਾ ਰੂਪ ਦੇ ਦਿੱਤਾ। ਆਸਾ ਰਾਗ ਦਾ ਸ਼ਬਦ ਹੈ,

ਪਤਰਨ ਜਲ ਕੋਈ ਹਰਿਓ ਬੋਟ ਰਹਿਓ ਰੇ ਐਸੋ ਸਮਰਥ ਵਰਣ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੇ। ਬਾਬਾ ਬੁੱਢਾ ਸਾਹਿਬ ਜੀ ਦਾਵਾ ਅਗਨ ਲੱਗਦੀ ਹੈ ਜੰਗਲ ਤਮਾਮ ਸਾੜ ਦਿੰਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿਤੇ ਨਾ ਕਿਤੇ ਹਰਿਆ ਬੂਟਾ ਰਹਿ ਜਾਂਦਾ ਹੈ। ਐਸੋ ਸਮਰਥ ਵਰਣ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੇ। ਮੈਨੂੰ ਸਮਰੱਥ ਗੁਰੂ ਮਿਲ ਗਿਆ ਹੈ, ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਕਿਰਪਾ ਹੈ। ਮੋਹ ਮਲਣ ਨੀਂਦ ਤੇ ਛੁਟਕੀ, ਮੋਹ ਵਾਲੀ ਮੈਲੀ ਨੀਂਦ ਛੁੱਟ ਗਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਹੋ ਗਈ ਤਾਂ ਬਾਬਾ ਬੁੱਢਾ ਸਾਹਿਬ ਜੀ ਐਸੇ ਸੇਵਕ ਸਨ ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ। ਇਹ ਹੈ ਜਨ ਦੀ ਪਰਿਭਾਸ਼ਾ। ਜਿਵੇਂ ਰਾਜੇ ਸ਼ਿਵ ਨਾਮ ਦਾ ਆਪਾਂ ਪ੍ਰਸੰਗ ਮਨਸੁਖ ਸ਼ਾਹ ਦਾ ਸੁਣ ਲਿਆ, ਬਾਬਾ ਬੁੱਢਾ ਸਾਹਿਬ ਜੀ ਦਾ ਸੁਣ ਲਿਆ, ਐਸਾ ਕੋਈ ਸੇਵਕ ਮਿਲ ਜਾਵੇ ਤਾਂ ਉਹ ਮੈਨੂੰ ਗੁਰੂ ਨਾਲ ਜੋੜ ਦੇਵੇ, ਭਈ ਉਹਨੂੰ ਅਰਪਣ ਕੀ ਕੀਤਾ ਜਾਵੇਗਾ। ਤਾਂ ਗਰੀਬ ਬਨਵਾਸ ਜੀ ਕਹਿੰਦੇ ਚਰਨਾ ਗਾਹ, ਮੈਂ ਭਈ ਉਹਦੇ ਚਰਨਾਂ ਨੂੰ ਪਲੋਸਾਂਗਾ, ਚਰਨ ਫੜ ਲਵਾਂਗਾ। ਬਕਵਾ ਸੁਭ ਰਸਨਾ, ਤੇ ਰਸਨਾ ਦੁਆਰੇ ਉਹਦੇ ਜਸ ਨੂੰ ਉਚਾਰਨ ਕਰਾਂਗਾ। ਦੀਜੈ ਪ੍ਰਾਣ ਅਕੋਰਾ, ਇੱਥੋਂ ਤੱਕ ਮੇਰੇ ਪ੍ਰਾਣਾਂ ਦੀ ਭੇਟਾ ਵੀ ਚਲੀ ਜਾਵੇ ਤੇ ਮੈਂ ਉਹ ਵੀ ਦੇ ਦਿਆਂਗਾ, ਪਰ ਗੁਰੂ ਨਾਲ ਮਿਲਾਪ ਹੋ ਜਾਵੇ, ਗੁਰੂ ਦੀ ਪ੍ਰਾਪਤੀ ਹੋ ਜਾਵੇ। ਤੁਸੀਂ ਜਿੰਨਾ ਮਹਾਂਪੁਰਸ਼ਾਂ ਦੇ ਦਿਹਾੜੇ ਮਨਾ ਰਹੇ ਹੋ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਤਮਾਮ ਜੀਵਾਂ ਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਗੁਰੂ ਸਵਾਰੀ ਸੰਗਤ ਜੀ ਗੁਰਮਤਿ ਦਾ ਪ੍ਰਚਾਰ ਕਰ

ਬਾਬਾ ਆਨੰਦ ਸਿੰਘ ਜੀ ਦਾ ਤੁਸੀਂ ਦਿਹਾੜਾ ਮਨਾ ਰਹੇ ਹੋ, ਨਾਲ ਦੀ ਨਾਲ ਅਰਜ ਕਰਦਾ ਚੱਲਾਂ, ਜਿਨ੍ਹਾਂ ਦੇ ਇੰਨੀ ਵੱਡੀ ਪ੍ਰਤੀਤ ਸੀ। ਜਿਹੜਾ ਕੋਈ ਪ੍ਰੇਮੀ ਸਿੱਖ ਆਉਂਦਾ ਸੀ, ਕਹਿੰਦੇ ਪਿਆਰਿਆ ਜਪਣਾ ਪੈਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਤੇ ਕਿੰਨੇ ਤਿਆਗੀ ਤੇ ਵਿਰਾਗੀ ਸਨ, ਸਾਰੀ ਉਮਰ ਛੰਨ ਵਿੱਚ ਹੀ ਰਹੇ ਨੇ, ਤੇ ਜਿਸ ਵੇਲੇ ਛੰਨ ਚੋਂ ਬਾਹਰ ਜਾਂਦੇ ਸੀ ਉਹਨੂੰ ਵੀ ਅੱਗ ਲਾ ਕੇ ਫੂਕ ਜਾਂਦੇ ਸੀ। ਅਗਰ ਜੇ ਕਿਧਰੇ ਤੁਸੀਂ ਬਾਬਾ ਈਸ਼ਰ ਸਿੰਘ ਜੀ ਦੀ ਗੱਲ ਕਰਦੇ ਹੋ, ਰਾੜਾ ਸਾਹਿਬ ਵਾਲਿਆਂ ਦੀ ਰਾਜੇ ਜੋਗੀ ਹੋਏ ਨੇ, ਕਿੰਨੀ ਉਹਨਾਂ ਦੀ ਘਾਵਣਾ ਕਮਾਈ ਹੈ। ਪਹਿਲਾਂ ਹੀ ਦੱਸ ਚੱਲੇ ਸੀ ਜਦੋਂ ਇੰਗਲੈਂਡ ਨੂੰ ਪਰਤੇ ਸਨ, ਆਏ ਸਨ, ਵੀ ਦੁਬਾਰਾ ਅਸੀਂ ਵਾਪਸ ਨਹੀਂ ਆਉਣਾ। ਇਸੇ ਤਰ੍ਹਾਂ ਸਿਆੜ ਵਾਲੇ ਮਹਾਂਪੁਰਸ਼ ਬਾਬਾ ਮੀਆਂ ਸਿੰਘ ਜੀ, ਗੁਰੂ ਸਵਾਰੀ ਸੰਗਤ ਜੀ, ਇਹ ਸੇਵਕ ਨੇ, ਇਹ ਜਨ ਨੇ, ਇਹਨਾਂ ਨੇ ਆਪਣੇ ਨਾਲ ਆਪ ਸੰਗਤਾਂ ਨੂੰ ਨਹੀਂ ਜੋੜਿਆ, ਕੇਵਲ ਗੁਰੂ ਦੇ ਨਾਲ ਜੋੜਿਆ ਹੈ। ਅਸਲ ਵਿੱਚ ਉਹੀ ਸੰਤ ਹੈ, ਉਹੀ ਸੇਵਕ ਹੈ ਜਿਹੜਾ ਗੁਰੂ ਦੇ ਨਾਲ ਜੋੜ ਦੇਵੇ। ਔਰ ਐਸੇ ਮਹਾਂਪੁਰਸ਼ਾਂ ਦਾ ਅਦਬ ਸਤਿਕਾਰ ਕਰਨ ਵਾਸਤੇ ਤੁਸੀਂ ਪਰਸੋਂ ਰੋਜ਼ ਤੋਂ ਰੱਬੀ ਬਾਣੀ, ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਕਰਵਾ ਕੇ ਤੁਸੀਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਣ ਦਾ ਯਤਨ ਕਰ ਰਹੇ ਹੋ। ਇਹ ਗੁਰੂ ਕੀ ਅਪਾਰ ਕਿਰਪਾ ਹੈ, ਰਹਾਓ।

ਜਿਸ ਵੇਲੇ ਫਸਲ ਬੀਜਦਾ ਜੇ ਉਹ ਬੀਜ ਬੀਜ ਕੇ ਤੇ ਫਿਰ ਜ਼ਮੀਨ ਦੇ ਵਿੱਚ ਕਿਆਰੇ ਪਾਉਂਦਾ ਹੈ। ਉਹ ਕਿਆਰੇ ਪਾਉਣ ਦਾ ਮਤਲਬ ਇਹ ਹੁੰਦਾ ਜੇ ਵੀ ਜਦੋਂ ਪਾਣੀ ਦਿੱਤਾ ਜਾਵੇ ਤੇ ਵੱਡਾ ਕਿਆਰਾ ਹੋਵੇ, ਖੁੱਲੀ ਜ਼ਮੀਨ ਹੋਵੇ ਤੇ ਉਹਨੂੰ ਛੇਤੀ ਪਾਣੀ ਪਹੁੰਚਦਾ ਨਹੀਂ ਹੈ। ਅਗਰ ਛੋਟੇ ਕਿਆਰੇ ਬਣਾਏ ਜਾਣ ਤਾਂ ਛੇਤੀ ਪਾਣੀ ਲੱਗ ਜਾਂਦਾ, ਭਰ ਜਾਂਦਾ। ਜਿਵੇਂ ਤੁਸੀਂ ਸਬਜ਼ੀਆਂ ਭਾਜੀਆਂ ਲਾਉਂਦੇ, ਛੋਟੀਆਂ ਛੋਟੀਆਂ ਕਿਆਰੀਆਂ ਵਿੱਚ ਪਾਣੀ ਬਹੁਤ ਜਲਦੀ ਚਲਾ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਸੂਖਮ ਸਰੀਰ ਹੈ ਨਾ ਜੀ, ਇਹਨੂੰ ਕਿਆਰਾ ਬਣਾ ਦੇ, ਇਹਨੂੰ ਕਿਆਰਾ ਬਣਾ ਦੇ। ਭਾਵ ਕਿਆਰਾ ਬਣਾ ਕੇ ਤੇ ਮਹਾਰਾਜ ਕਹਿੰਦੇ ਨੇ ਸਿੰਜਣਾ ਕਿਹਦੇ ਨਾਲ ਹੈ? ਸਿੰਚੈ ਸੁਧਾ ਸੰਜੋਰ। ਸੁਧਾ ਨਾਮ ਹੈ ਅੰਮ੍ਰਿਤ ਦਾ, ਗੁਰੂ ਦੇ ਨਾਮ ਅੰਮ੍ਰਿਤ ਨਾਲ ਇਹਨੂੰ ਸਿੰਜ ਦੇਣਾ ਕਰ, ਹਿਰਦਾ ਤੇਰਾ ਕਿਆਰਾ ਬਣ ਜਾਵੇ, ਇਹਦੇ ਨਾਲ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਇਹਨੂੰ ਸਿੰਜ ਦੇਣਾ ਕਰ। ਇਹਦਾ ਦੂਸਰਾ ਅਰਥ ਸਤਪੁਰਸ਼ ਕਰਦੇ ਨੇ ਕਿਆਰੋ, ਜਿਹੜੇ ਵਿਸ਼ੇ ਵਿਕਾਰ ਨੇ, ਨਿੰਦਿਆ ਚੁਗਲੀ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਹੈ। ਤਾਂ ਮਹਾਰਾਜ ਕਹਿੰਦੇ ਪਿਆਰਿਆ, ਜੇ ਅੰਮ੍ਰਿਤ ਬਾਣੀ ਨੂੰ ਪ੍ਰਾਪਤ ਕਰਨਾ ਹੈ, ਸਿੰਜਣਾ ਹੈ, ਤੇ ਇਹਨਾਂ ਵੱਲੋਂ ਕਿਆਰਾ ਕਰ ਜਾ, ਭਾਵ ਕਿ ਇਹਨਾਂ ਵੱਲੋਂ ਵੱਖ ਹੋ ਜਾ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਵੱਲੋਂ ਕਿਨਾਰਾ ਕਰ ਲੈ। ਤੇ ਜਦੋਂ ਕਿਨਾਰਾ ਕਰ ਜਾਵੇਗਾ ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਮਿਲ ਜਾਣਾ ਹੈ, ਨਾਮ ਮਿਲ ਜਾਣਾ ਹੈ, ਸੰਜੋਰ ਸਿੰਜਣਾ ਕਰ, ਤਾਂ ਫਿਰ ਤੇਰੀ ਰਸਨਾ ਤੇ ਤੇਰੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦ ਆ ਜਾਵੇਗਾ। ਉਹ ਅਮੋਲਕ ਸ਼ਬਦ ਹੈ ਵਾਹਿਗੁਰੂ, ਜਿਹੜਾ ਇੱਕ ਵਾਰ ਕਹਿਣ ਦੇ ਨਾਲ ਹੀ ਕਿਤੇ ਅੰਦਰੋਂ ਨਿਕਲ ਜਾਵੇ ਤੇ ਪਾਰ ਉਤਾਰਾ ਹੋ ਜਾਂਦਾ ਜੀ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ ਜੇ, ਕਹਿੰਦੇ ਜੈਸੇ ਅੱਠ ਸੱਠ ਤੀਰਥ ਪਰਸ ਕੀਓ, ਜੈਸੇ ਅੱਠ ਸੱਠ ਤੀਰਥ ਪਰਸ ਕੀਓ, ਜੁਗ ਚਾਰ ਰਹਿਓ ਕੈਲਾਸ਼ ਰਹਿਓ, ਜੈਸੇ ਲੱਖ ਬਾਰ ਕੁਰਸ਼ੇਤਰ ਮੇ ਅਸਵੇਦ ਜਾਗ ਭੰਗ ਠਈਓ, ਜੈਸੇ ਕੋਟ ਬਰਸ ਤਪ ਉਰਧ ਮੁਖੀ, ਬੈਸੰਤਰ ਮੈਂ ਤਨ ਦਾਹੇ ਦਈਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨੀ ਏਕ ਬਾਰ ਸ੍ਰੀ ਵਾਹਿਗੁਰੂ ਕਹੀਓ। ਸਤਿਗੁਰੂ ਮਹਾਰਾਜ ਜੀ ਦੇ ਨਾਮ ਦੀ ਮਹਿਮਾ ਕਰਦਿਆਂ ਭੱਟ ਸਾਹਿਬਾਨਾਂ ਨੇ ਜਿੱਥੇ ਬਚਨ ਕਹੇ ਨੇ ਵਾਹਿਗੁਰੂ ਵਾਹਿਗੁਰੂ, ਉੱਥੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚੋਂ ਇੱਕ ਵਾਰ ਵਾਹਿਗੁਰੂ ਨਿਕਲ ਗਿਆ, ਉਹਨਾਂ ਦੇ ਜਪ ਤਪ ਸਾਧਨਾ ਸਾਰੀ ਸੰਪੂਰਨ ਹੋ ਜਾਂਦੇ ਨੇ। ਤੇ ਉਹ ਨਾਮ ਦਾ ਰਸ ਹੈ।

ਗੱਜ ਕੇ ਆਖੋ ਮਾਈ ਭਾਈ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਵੀ ਵਿਸ਼ਿਆਂ ਵਿਕਾਰਾਂ ਮਾਇਆ ਪਦਾਰਥਾਂ ਵੱਲੋਂ ਤੋੜ ਦੇ, ਗੁਰੂ ਚਰਨਾਂ ਚ ਅਰਦਾਸ ਕਰਿਆ ਕਰ। ਗਰੀਬ ਨਿਵਾਸ ਜੀ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ, ਰਾਖ ਲਿਹੋ ਇਹ ਬਖਈ ਜੀਓ, ਦੇਹੋ ਆਪਣਾ ਨਾਓ, ਜਾਤੇ ਨਾਹੀ ਕੋ ਸੁਖੀ ਤਾਂ ਕੈ ਪਾਛੇ ਜਾਓ, ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ, ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਕੱਲ ਹੁਕਮਨਾਮਾ ਆਇਆ ਸੀ, ਇਹ ਗੁਰੂ ਅੱਗੇ ਬੇਨਤੀ ਕਰਨੀ ਹੈ, ਵਿਖਿਆ ਬਚਨ ਆਇਆ ਹੈ। ਸਾਹਿਬ ਜੀ, ਜਿਸ ਪਦਾਰਥਾਂ ਨੇ ਖੰਡ ਬ੍ਰਹਿਮੰਡਾਂ ਵਿੱਚ ਵਸਣ ਵਾਲੇ ਜੀਵਾਂ ਨੂੰ, ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਣ ਵਾਲੇ ਜੀਵਾਂ ਨੂੰ ਮੋਹ ਲੈਣਾ ਕੀਤਾ ਜੇ, ਉਹਨਾਂ ਵਿੱਚ ਮੈਂ ਵੀ ਤਾਂ ਵਸਦਾ ਹੀ ਆ ਨਾ, ਮੈਨੂੰ ਵੀ ਇਹਨਾਂ ਨੇ ਮੋਹਿਆ ਹੋਇਆ ਜੇ। ਜਾਂ ਤੇ ਨਾ ਹੀ ਕੋ ਸੁਖੀ ਤਾਂ ਕਹਿ ਪਾਛੇ ਜਾਓ, ਪਤਾ ਵੀ ਜ਼ਰੂਰ ਹੈ ਸੁੱਖ ਇਹਦੇ ਵਿੱਚ ਨਹੀਂ ਹੈ।

ਤਨ ਤਨ ਹੋਸੀ ਸ਼ਾਰ ਜਾਣੇ ਕੋਏ ਜਣ, ਪਰ ਮੋਹ ਐਸਾ ਪਿਆ ਹੈ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ। ਸੁੱਖ ਆਪਾਂ ਬਾਹਰੋਂ ਭਾਲਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ, ਸੁੱਤ ਸੰਪਤ ਬਣਤਾ ਵਿਨੋਦ, ਛੋੜ ਗਏ ਬਹੁ ਲੋਗ ਭੋਗ, ਹੈਵਰ ਗੈਵਰ ਰਾਜ ਰੰਗ, ਤਿਆਗ ਚਲਿਓ ਹੈ ਮੂਡ ਨੰਗ, ਚੋਵਾ ਚੰਦਨ ਦੇ ਫੂਲਿਆ, ਸੋ ਧਨ ਧਰ ਸੰਗ ਰੂਲਿਆ, ਮੋਏ ਮੋਇਆ ਜਾਣੈ ਦੂਰ ਹੈ ਕਹੁ ਨਾਨਕ ਸਦਾ ਹਦੂਰ ਹੈ, ਜਾਤੇ ਨਾਹੀ ਕੋ ਸੁਖੀ ਤਾਕੇ ਪਾਛੇ ਜਾਓ, ਛੋੜ ਜਾਏ ਜੋ ਸਗਲ ਕਹੋ ਫਿਰ ਫਿਰ ਲਪਟਾਓ, ਦੁਬਾਰਾ ਦੁਬਾਰਾ ਲਪਟਾਏ ਮਾਣ ਹੋ ਰਹੇ ਆ, ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਾ ਬੇਨਤੀ ਸਾਧ ਸੰਗ ਸਮਾ, ਮੇਰੇ ਤੇ ਕਿਰਪਾ ਕਰ ਦਿਓ, ਸਾਧ ਸੰਗਤ ਵਿੱਚ ਮੇਰਾ ਵਾਸਾ ਹੋ ਜਾਵੇ, ਇਹਨਾਂ ਵਿਕਾਰਾਂ ਨਾਲੋਂ ਮੇਰੀ ਸੁਰਤ ਟੁੱਟ ਜਾਵੇ, ਤੇ ਜਦੋਂ ਟੁੱਟ ਜਾਵੇਗੀ ਵਿਕਾਰਾਂ ਵੱਲੋਂ ਸੁਰਤੀ ਤੇ ਸ਼ਬਦ ਨਾਲ ਜੁੜੇਗੀ, ਜਦੋਂ ਸ਼ਬਦ ਨਾਲ ਸੁਰਤ ਜੁੜੇਗੀ ਤਾਂ ਗਰੀਬ ਬਨਵਾਸ ਜੀ ਕਿਰਪਾ ਕਰਦੇ ਇਹ ਆ ਰਸ, ਉਹ ਨਾਮ ਦਾ ਰਸ ਆਵੇਗਾ। ਮੈਂ ਮਗਨ ਹੋਤ ਕਿਰਪਾ ਤੇ, ਗੁਰੂ ਦੀ ਕਿਰਪਾ ਦੁਆਰੇ ਉਸ ਨਾਮ ਰਸ ਵਿੱਚ ਮਗਨ ਹੋ ਜਾਵੇਗਾ, ਜਿਹਨੂੰ ਫਿਰ ਸੂਫੀ ਦਰਵੇਸ਼ ਜੀ ਨੇ, ਬਾਬਾ ਜੀ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਚੀਜ਼ਾਂ ਬੇਸ਼ੱਕ ਵਸਤੂਆਂ ਮਿੱਠੀਆਂ ਨੇ ਪਰ ਨਾਮ ਦਾ ਰਸ ਇੰਨਾ ਹੈ ਹੀ ਮਿੱਠਾ, ਇਹ ਹੁਣ ਛੱਡਿਆ ਨਹੀਂ ਜਾਂਦਾ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਫਿਰ ਉਹਨਾਂ ਨੇ ਜਿਨ੍ਹਾਂ ਨੇ ਨਾਮ ਰਸ ਨੂੰ ਚੱਖਿਆ ਉਹਨਾਂ

ਵੀ ਹੋਰ ਸਾਰੇ ਰਸ ਫਿੱਕੇ ਹੋ ਗਏ ਨੇ, ਛੱਡ ਦਿੱਤੇ ਨੇ, ਹੁਣ ਤੇ ਨਾਮ ਦਾ ਹੀ ਰਸ ਆ ਗਿਆ ਹੈ, ਹੁਣ ਇਹ ਰਸ ਛੱਡਿਆ ਨਹੀਂ ਜਾਂਦਾ। ਬਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਵਿਸ਼ਿਆਂ ਦਾ ਰਸ ਲੱਗਦਾ ਪਹਿਲਾਂ ਮਿੱਠਾ ਪਰ ਹੈ ਫਿੱਕਾ, ਹੁਣ ਨਾਮ ਦਾ ਰਸ ਮਿੱਠਾ ਲੱਗ ਗਿਆ ਹੈ। ਮਿੱਠੇ ਹਰ ਗੁਣ ਗਾਓ ਜਿੰਦੋ ਤੋਂ, ਮਿੱਠੇ ਹਰ ਗੁਣ ਗਾਓ, ਹੁਣ ਤਾਂ ਉਹਦੇ ਨਾਮ

ਵਿੱਚ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਆਇਓ ਸਰਨ ਦੀਨ ਦੁੱਖ ਭੰਜਣ। ਦੀਨ ਨਾਮ ਹੈ ਗਰੀਬਾਂ ਦਾ, ਦੁੱਖ ਤੁਸੀਂ ਸਮਝ ਗਏ ਹੋ, ਦੁੱਖ ਭੰਜਣ ਦਾ ਅਰਥ ਹੈ ਦੁੱਖਾਂ ਨੂੰ ਖੰਡ ਦੇਣਾ। ਹੇ ਦੁੱਖਾਂ ਨੂੰ ਖੰਡਨ ਵਾਲੇ ਸੱਚੇ ਸਤਿਗੁਰੂ ਜੀ, ਆਇਓ ਸ਼ਰਨ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ। ਤੇ ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ, ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਤੁਹਾਡੇ ਚਰਨਾਂ ਦੀ ਸ਼ਰਨ ਆ ਜਾਵੇ ਆ ਗਏ ਹਾਂ। ਇੱਥੋਂ ਮਿਲਣਾ ਕੀ ਹੈ? ਮਿਲੈ ਸੁਖ, ਸੋਖੀ ਸੁਖ ਹੈ, ਆਨੰਦ ਹੀ ਆਨੰਦ ਹੈ, ਅੰਦਰ ਦਾ ਖੇੜਾ ਹੈ। ਮਿਲੈ ਸੁਖ, ਨਾਮ, ਨਾਮ ਦੀ ਵਡਿਆਈ ਮਿਲ ਜਾਣੀ ਹੈ, ਸ਼ੋਭਾ ਨਾਮ ਕਰਕੇ ਹੁੰਦੀ ਹੈ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਵੱਡੀ ਗੱਲ ਹੋ ਗਈ, ਚਿੰਤਾ ਵੀ ਚਲੇ ਜਾਂਦੀਆਂ ਨੇ। ਜੇ ਕਿਧਰੇ ਸਾਹਿਬ ਕਹਿਣ ਵੀ ਹੋਰ ਥਾਂ ਤੇ ਚਲਾ ਜਾ, ਸੇਵਕ ਦਾ ਇੰਨਾ ਵਿਸ਼ਵਾਸ ਭਰੋਸਾ ਹੈ, ਉਹ ਪੁਕਾਰ ਕੇ ਕਹਿੰਦਾ ਦਾਤਾ ਜੀ ਅਵਰ ਨਾ ਸੂਝੈ ਦੂਜੀ ਠਾਹਰ। ਠਾਰ ਹੁੰਦਾ ਟਿਕਾਣਾ, ਠਹਿਰਨਾ। ਆਮ ਬਾਤ ਹੈ ਜੀ, ਫਲਾਣੇ ਬੰਦੇ ਦੀ ਫਲਾਣੇ ਥਾਂ ਤੇ ਠਾਰ ਹੈ, ਮੈਨੂੰ ਤੁਹਾਡੇ ਬਿਨਾਂ ਮੇਰੀ ਕੋਈ ਠਾਰ ਹੀ ਨਹੀਂ ਹੈ, ਮੇਰੀ ਕੋਈ ਜਗ੍ਹਾ ਹੀ ਨਹੀਂ ਹੈ, ਮੇਰਾ ਕੋਈ ਥਾਂ ਹੀ ਨਹੀਂ ਹੈ। ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ। ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖ ਹੈ ਛੁੱਟ ਹੈ, ਹਮ ਨਿਰਗੁਣ ਲਿਹੋ ਉਬਾਰੀ। ਸਦਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਦੀਨ ਦੁੱਖ ਭੰਜਣ ਚਿਤਵਾ ਤੁਮਰੀ ਓਰ, ਮੇਰੇ ਮਨ ਵਿੱਚ ਚਿਤਵਣੀ ਜਿਹੜੀ ਉਹ ਤੁਹਾਡੀ ਲੱਗੀ ਰਹਿੰਦੀ ਹੈ। ਮਨ ਮੈਂ ਚਿਤੋ ਚਿਤਵਣੀ, ਉਦਮ ਕਰੋ ਠਨੀਤ ਹਰ ਕੀ।

ਤੋਂ ਭਾਵ ਨਿਰਭੈਤਾ, ਡਰ ਤੋਂ ਰਹਿਤ ਹੋ ਜਾਣਾ। ਸਤਿਗੁਰੂ ਜੀ ਸਿਮਰਨ ਦੀ ਦਾਤ ਬਖਸ਼ੋ ਤੇ ਤੁਹਾਡਾ ਨਾਮ ਸਿਮਰਨ ਜਿਹੜਾ ਹੈ ਨਾ ਉਹ ਭੈਤਾ ਦਾ ਦਾਨ ਦੇਣ ਵਾਲਾ ਹੈ, ਭਾਵ ਡਰ ਦੂਰ ਕਰਨ ਵਾਲਾ ਹੈ। ਇੱਥੇ ਬਸ ਨਹੀਂ ਹੈ, ਪ੍ਰਭ ਨਾਨਕ ਬੰਧਨ ਛੋਰ, ਮੇਰੇ ਪਏ ਹੋਏ ਸੰਸਾਰਕ ਬੰਧਨ ਜਿਹੜੇ ਨੇ ਉਹਨਾਂ ਨੂੰ ਤੋੜ ਦਿਓ, ਉਹਨਾਂ ਫਾਈਆਂ ਨੂੰ ਕੱਟ ਦਿਓ ਤੇ ਨਿਰਭੈਤਾ ਦਾ ਦਾਨ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਵੇਂ ਬੇਨਤੀ ਕਰਨ ਦੀ ਜੁਗਤੀ ਦਰਸਾਈ ਹੈ ਤਿਵੇਂ ਬੇਨਤੀ ਕਰਨੀ ਹੈ। ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ, ਮਹਾ ਪਤਤ ਮੁਗਤ ਲੋਭੀ ਫੁੰਨ, ਕਰਤ ਪਾਪ ਅਬਹਰ ਭੈ ਮਰਬੇ ਕੋ ਬਿਸਰਤ ਨਾਹੀਨ, ਤੇਹ ਚਿੰਤਾ ਤਨ ਜਰ ਕੀਏ ਉਪਾ ਮੁਕਤ ਕੇ ਕਾਰਨ, ਦਹਿ ਦਿਸ ਕੋ ਠਤਾਇਆ ਘਾਟੀ ਭੀਤਰ ਬਸੈ ਨਿਰੰਜਨ, ਤਾਂ ਕੋ ਮਰਮ ਨ ਪਾਇਆ ਨਾਹੀਨ ਗੁਣ, ਨਾਹੀਨ ਕਛ ਜਪ ਤਪ ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ, ਆਇਓ ਸ਼ਰਨ ਦੀਨ ਦੁਖ ਪੰਜਨ, ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਗੁਰੂ ਕੀ ਅਪਾਰ ਕਿਰਪਾ ਹੋਈ ਜੇ ਗੁਰਮੁਖੋ, ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਜਿੱਥੇ ਵੀ ਵਸਦੀਆਂ ਨੇ ਉਹ ਜ਼ਰੂਰ ਮਨਾਉਣ ਦਾ ਯਤਨ ਕਰਦੀਆਂ ਨੇ। ਜੁਗ ਹੋ ਜੁਗ ਅਟਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਾ ਦਿਹਾੜਾ ਹੈ ਜੀ। ਸਤਿਗੁਰੂ ਜੀ ਰਹਿਮਤਾਂ ਕਰਨ, ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਨਾਲ ਦੀ ਨਾਲ ਸਤ ਪੁਰਸ਼ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਈਛਰ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਆਨੰਦ ਸਿੰਘ ਜੀ, ਉਹਨਾਂ ਦੀਆਂ ਯਾਦਾਂ ਵੀ ਤੁਸੀਂ ਸਮੂਹ ਸੰਗਤਾਂ ਰਲ ਮਿਲ ਕੇ ਮਨਾਉਣ ਦਾ ਯਤਨ ਕਰਦੀਆਂ ਹੋ। ਸਤਿਗੁਰੂ ਜੀ ਕਿਰਪਾ ਕਰਨ।

ਸ੍ਰਿਸ਼ਟ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਹਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਹਰ ਛਿਆਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਅਮਿਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ, ਪ੍ਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਹੈ। ਆਏ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਨ ਪ੍ਰਸ਼ਾਦ, ਜੋ ਸ਼ੱਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੁਆਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹਨ, ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਹਨ, ਨਾਲ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੁਣ ਦੇ ਅੱਜ ਸੰਪੂਰਨਤਾ ਦਿਵਸ ਹਨ। ਹੁਣ ਜੋ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ, 10:30 ਵਜੇ ਸਮਾਪਤੀ ਹੋਵੇਗੀ। ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਨਾਲ ਨਾਲ ਜੋ 9:00 ਵਜੇ ਦੇ ਵਾਹਿਗੁਰੂ ਜੀ, ਹੁਣ ਥੋੜ੍ਹੇ ਚਿਰ ਨੂੰ ਹੀ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਆਰੰਭ ਹੋਣੀ ਹੈ, ਆਪ ਜੀ ਨੇ ਉੱਥੇ ਵੀ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣ ਪਾਲਾ ਕੋਈ ਤਾਂ ਇੱਕ ਨ ਚੱਲੈ ਨਾਲ ਕੇਵ ਸਚਿਆਰਾ ਹੋਈ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਣ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆ ਵਿਖਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਾਥਨਾ ਕਥੀ ਨਾ ਆਵੈ ਤੋਟ ਕਾਤ ਕਾਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰੋ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਦੇ ਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਤਰੀ ਪਿਆਰ

ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋ ਇਹ ਚੰਗਾ ਨਾ ਉਰਖਾਇ ਕਹਿ ਜਾ ਸਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਏ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਅਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗ ਅਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਏ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਏ ਅੰਧੇ ਪਾਵਹਿ ਰਾਹੋ ਸੁਣਿਆ ਏ ਹੱਥ ਵੈਸ ਗਾਹੋ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰੇ ਕਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਉਹ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ

ਹਰੇ। ਅਸੰਖ ਜਾਪੇ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੇ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰੇ ਅਸੰਖ ਮੋਹ ਲਿਵ ਲਾਏ।

ਪਰਿਯੈ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪਰਿਯੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾਹੋ।

ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲਤ ਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਕਤੇ ਬਾ ਅਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ।

ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੇ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟੇ ਬੇਕਾਰ, ਕੇਤੇ ਲੈ ਲੈ ਮੁੱਕਰ ਪਾਏ। ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੁੱਖ ਸਦ ਮਾਰ। ਏ ਪੀ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹੇ ਖਾਏ। ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੀ ਕਰਹ ਵਖਿਆਣ। ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ। ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੇ ਸਿਉ ਕਈਅਨ ਕੇਤੇ ਗਾਵਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਾਰੇ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਤ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵਹਿ ਜੋ

ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੋਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਾਟ ਘਾਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਹੈ ਲਿਖੇ ਆਵੈ ਭਾਗੇ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ।

ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਓਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣੋ ਸੰਤਹ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜਹ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰਹ ਜਿਨਕਾ ਮੋਹ ਤੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋ, ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵਹ ਸੰਤ ਪਿਆਰੇ ਹੋ, ਇਕੱਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਇਕੱਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵਹ ਸੱਚੀ ਬਾਣੀ, ਕਹੈ ਨਾਨਕ ਸੁਣਹੁ ਸੰਤਹੁ, ਕਥਿਹੁ ਇਕੱਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਏਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ, ਤਿਸ ਨਾਲ ਕਿਉ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ,
ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲਹ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਏ ਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਏ ਹੋ ਤਿਨ ਕੈ ਮਨ ਵਸਿਆ ਜਿਨ ਧੁਰਹ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗੱਲੀ ਕਿਨਾ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਸਾ ਨ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆ ਮੈਲੇ ਬਾਹ ਰਹੋ ਨਿਰਮਲ ਜੀਆ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆ ਨਿਰਮਲ ਬਾਹ ਰਹੋ ਤਾਂ ਨਿਰਮਲ ਜੀਆ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਣਹੁ ਸੰਤਹੁ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛਹੁ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਾਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ
पीवह अमृत सदा रहह हर रंग जप्यह सारिग पाणी कह नानक सदा गावह एह सच्ची बाणी सतगुरु बिना होर कच्ची है बाणी बाणी तो कच्ची सतगुरु बाजह होर कच्ची बाणी कह दे कच्चे सुन दे कच्चे कच्ची आख वखाणी हर हर नित कर है रसना कहया कछु न जानी चित जिन का हिर लया माया बोलन पैर वाणी।

ਆਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜਹ ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੀ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤੱਤ ਪਾਏ, ਜਿਸਨੋ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਇਹ ਵਿੜਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹ ਨ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਐ। ਕਹੈ ਨਾਨਕ ਇਵੜਦਾਤਾ, ਸੋ ਕਿਉ ਮਨਹ ਵਿਸਾਰੀਐ, ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰ ਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ, ਹਰ ਆਪ ਅਮੁੱਲ ਕਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਪੀਐ, ਵਿਚਹ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹਾ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਆ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸ ਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸਿਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ, ਹਰ ਤੂੰ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਧੁੱਧ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਇ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ, ਤਾ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨਿਤ੍ਰਹੋ ਮੇਰੇ ਹੋ, ਹਰ ਤੋਂ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੇ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹ, ਸਾਚਾ ਸੁਣਨਾ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੇ, ਇੱਕ ਨਾ ਦਸਵਾ ਦੁਆਰ।

ਦਿਖਾਇਆ। ਤਹਿ ਅਨੇਕ ਰੂਪ ਨਾਵ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹਾ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਏਹੋ ਸਾਚਾ ਸੋਹਿਲਾ ਸਾਚਾ ਘਰ ਗਾਵਹ ਗਾਵਹ ਤ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਨ ਪਾਵਹੇ। ਕਹ ਨਾਨਕ ਸੱਚ ਸੋਹਿਲਾ।

ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ।

ਨਿਹਾਰਿਆ ਸਿੱਖੇ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ

ਜੀਆਂ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਹੈ। ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ, ਇੱਕ ਸਹਿਜ ਪਾਠ ਦੀ ਸੰਪੂਰਨਤਾ ਹੋਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਓ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ

ਪਾਤਸ਼ਾਹ ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਛਰ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਮੀਹਾਂ ਸਿੰਘ ਜੀ, ਸੰਤ ਬਾਬਾ ਬਲਜਿੰਦਰ ਸਿੰਘ, ਉਹਨਾਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸੇਵਾ ਕਰਵਾਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਪਰਿਵਾਰਾਂ ਦੀਆਂ ਸੰਗਤਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਸਫਲੀਆਂ ਕਰਨੀਆਂ, ਬਣਾਈਆਂ ਹੋਈਆਂ ਮਹਾਂਪੁਰਸ਼ਾਂ ਦੀਆਂ ਯਾਦਾਂ ਸਫਲੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਲਿਵਾਂਜਣਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ, ਆਪਣੇ ਬਾਣੀ ਬਾਣੀ ਨਾਲ ਜੋੜ ਕੇ ਰੱਖਣਾ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਦਰਕਰ ਦੇ ਪ੍ਰੀਤਵਾਨ ਭਾਈ ਜਸਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਨਿਰਮਲ ਕੌਰ ਨੂੰ ਆਪ ਜੀ ਨੇ ਤੰਦਰੁਸਤੀ ਬਖਸ਼ ਕੀਤੀ। ਸੱਚੇ ਪਾਤਸ਼ਾਹ ਜੀ

ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਸਹਿਜ ਪਾਠ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਬੀਬੀ ਗੁਰਚਰਨ ਕੌਰ ਵੱਲੋਂ ਅਭਿਜੀਤ ਸਿੰਘ ਅਤੇ ਸਾਨਾ ਕੌਰ ਦੇ ਗ੍ਰੈਜੂਏਸ਼ਨ ਹੋਣ 'ਤੇ ਅਤੇ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਹਿਜ ਪਾਠ ਦੀ ਸੇਵਾ ਕੀਤੀ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ, ਕਿਰਤ ਕਮਾਈਆਂ ਵਿੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਵਾਹਿਗੁਰੂ ਸਾਹਿਬ ਜੀਓ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ।

जन पारी उपकारी आए, जीअ दान दे भगती लाइन, हर स्यों लैन मिलाए।

एक ओंकार सतगुर प्रसाद सफल जन्म मोकौ गुर कीना दुख बिसार

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਅਖੰਡ ਪਾਠਾਂ ਦੇ ਭੋਗ ਪਏ, ਸਤਿਗੁਰਾਂ ਦੀ ਰਹਿਮਤ ਜਿਨ੍ਹਾਂ ਦਾ ਸੰਪੂਰਨਤਾ ਦਾ ਦਿਹਾੜਾ ਜੋ ਫਰਾਈਡੇ ਸੀ। ਧੰਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਅਤੇ ਉਸ ਦੇ ਨਾਲ ਹੀ ਮਹਾਨ ਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਸੰਤ ਬਾਬਾ ਮੀਹਾ ਸਿੰਘ ਜੀ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ, ਇਹਨਾਂ ਸਮੂਹ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰੱਖੇ ਗਏ ਸਨ। ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਸਤਿਕਾਰਯੋਗ ਭਾਈ ਦਰਸ਼ਨ ਸਿੰਘ ਜੀ ਸਰੂਪਾ ਦਿੱਤਾ ਜਾਵੇਗਾ, ਅਤੇ ਨਾਲ ਹੀ ਦੂਸਰੇ ਪਾਠਾਂ ਦੇ ਜੋ ਮੇਰੇ ਵੀਰ ਨੇ, ਸਤਿਕਾਰਯੋਗ ਭਾਈ ਜਸਮਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਰੂਪਾ ਲਓ। ਅਜੀਤ ਸਿੰਘ ਜੀ ਬੋਲੇ ਸੋਨਿਹਾਲ, ਭਾਈ ਅਭਿਜੀਤ ਸਿੰਘ ਜੀ ਸਹਿਜ ਪਾਠ ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਵੇ ਵਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰਿਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨ ਮਾਰੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸਵੇ ਤੁਮ ਗਾਵੋ, ਆਪਾ ਦੇ ਮੋਹ ਬਚਾਓ, ਸਗੀ ਵਸੇ ਮੋਰ ਪਰਵਾਰਾ, ਸੇਵਕ ਸਿੱਖ ਸਭੇ ਕਰਤਾਰਾ, ਮੋਰ ਛਾਨਿਸ ਕਰਦੇ ਕਰੀਏ, ਸਭ ਬੈਰਨ ਕੋ ਆਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੁਰ ਭੈਂ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰਚਾਉ ਸੋ ਤੁਮ ਤੇ ਪਾਉ, ਸੇਵ ਸਿੱਖ ਮਾਰੇ ਤਾਰੀਐ, ਚੁਨ ਚੁਨ ਸੁਤਰਾ ਮਾਰੇ ਮਾਰੀਐ, ਆਪ ਹਰਦੇ ਮੁਝੇ ਵਰੀਐ, ਮਨ ਕਾਲ ਕਾ ਤ੍ਰਾਸਨ ਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਤੁਜੋ ਕਰਿਓ ਰੱਛਾ, ਰੱਖ ਲਿਓ ਮੋਹਿ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦੁਸ਼ਨ ਕੇ ਅੰਤਰ ਤਮੋ ਪਰਿਚ ਤਰਸਕੰਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸੁਜੀਵ ਅਵਤਾਰਾ, ਕਾਲ ਪਾਏ ਕਰਭਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਤਮਾਸਾ, ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਮਹਾਰਾਜ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਬਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਸੀ ਕੋ ਮਾਰੀ, ਸਗਲ ਪ੍ਰਜਾ ਜਨੇ ਆਪ ਸੁਵਾਰੀ, ਸਿਵਕੁਨ ਕੋ ਸਭ ਗੁਣ ਸੁਧਿਓ, ਸ਼ਤਰਨ ਕੋ ਫਲ ਮੋਦ ਕੀਓ, ਕੜ ਕੜ ਕੇ ਅੰਤਰ ਕੀ ਜਾਣਤ, ਪਲ ਵਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰ ਸਥੂਲਾ, ਸੱਪਰ ਕਿਰਪਾ ਦਿਸ਼ਕਾ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ, ਕੜਕੜ ਕੇ ਪੜ ਪੜ ਕੀ ਜਾਣੇ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰਤਵ ਦੇ ਅਪਾਰਾ, ਜਬਾ ਕਰ ਕਰ ਤੋ ਕਬੂ, ਤੂੰ ਮਿਲ ਦੇ ਤਰ ਸਭੂ, ਜੇ ਤੇ ਵਦਨ ਸਿ ਸਬਦਾ ਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭੀ ਤੇ ਰਹਿਤ ਨਿਰਾਲਮ, ਜਾਂਦ ਵੇਦ ਪੇਦ ਆਰਾਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਨੀਲ ਅਨਾਦ ਸੰਭਦਾ ਕਾ ਮੂੜ, ਚਾਰਦ ਭੇਦਾ ਜਾਕੋ, ਭੇਵ ਨ ਪਾਵਦ ਵੇਦਾ ਤਾਕੋ, ਕਰਪਾ ਅਨੁਮਾਨਤ ਮਹਾਂ ਮੂੜ, ਕਸ ਭੇਦ ਨ ਜਾਂਤ, ਮਹਾਂਦੇਵ ਕੋ ਕਹਿ ਸਦਾ ਸਿਰ ਨਿਰੰਕਾਰ, ਕਾ ਚਿੰਤਨਾ ਪੈ ਆਪ ਆਪਣੀ ਬੁੱਧਾ ਜੇਤੀ, ਬਣਤ ਭਿੰਨ ਭਿੰਨ ਤੋਇ ਤੇਤੀ, ਤੁਮਰਾ ਰਖਾ ਨ ਜਾ ਪਸਾਰਾ, ਕੈ ਵਿਸਾ ਪ੍ਰਤਨ ਸੰਸਾਰਾ, ਹੇ ਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕੇ ਭੂਪਾਂਡ, ਜੇਰੇ ਸੇ ਦਿਸ ਕਿੰਨੀ ਤੁਝ ਖਾਨ ਪਰ ਰਜਦੀਨੀ, ਕਹੂੰ ਪੂਰ ਰਾਜਾ ਵੈ ਬੈਠਾ, ਕਹੂੰ ਸੁਨ ਪਿਓ ਸੰਕਰ ਕੈਠਾ, ਸਗਰੀ ਸਿਰ ਦਿਖਾਏ ਚੰਬਵਾ, ਜੁਗਾ ਸਰੂਪ ਸਵੰਬ ਬਾਬਰ ਸ਼ਾਹ, ਮੇਰੀ ਤੁਮ ਕਰੋ ਸਿੱਖ ਵਾਰ, ਸਿੱਖ ਸੰਗ ਰੋ ਦੁਸ਼ਟ ਤੇ ਉੜਵਤ ਪਾਤਾ, ਸਗਲ ਮਲੇਸ਼ ਕਰੋਣ ਕਾਤਾ, ਜੇ ਤੁਦਾ ਸੋਨੀ ਪਰੇ, ਤਿਨਕੇ ਦੁਸ਼ ਦੁਖ ਤੋਂ ਮਰੇ, ਪੁਰਖ ਜੀਵਨ ਪਾ ਪਰੇ ਤਿਆਰੇ, ਤਿਨਕੇ ਤੁਮ ਸੰਕਟ ਸਭ ਡਾਰੇ, ਜੋ ਕਲ ਕੋ ਇੱਕ ਵਾਰ ਤੇ ਆਈਏ, ਤਾਂ ਕਿ ਕਾਲ ਨਿਕ ਨਹੀਂ ਆਏ, ਰਛਾਵੇ ਤਾਇ ਸਕਾਲਾ ਦੁਸ਼ਟ ਰਿਸ਼ਟ ਰਿੰਦ ਕਾਲਾ ਕਿਰਪਾ ਦਿਸ ਤਨ ਜਾਨ ਹਰਿਓ ਤਾ ਕੇ ਤਾਪ ਤਨ ਕਮੋ ਹਰਿਓ ਰਿਦ ਸਿਦ ਕਰਮ ਸਭ ਹੋਈ ਦੁਸ਼ਾਸ ਹੋ ਸਕੇ ਨਾ ਕੋਈ ਇੱਕ ਵਾਰ ਜਿਨ ਤਵੇਂ ਸਮਾਰਾ ਕਾਲ ਪਾਸ ਤੇ ਤਾਏ ਵਾਰਾ ਜਿੰਨਾ ਨਾਮ ਤਿਆਰ ਹੋ ਕਾ ਦਾਰ ਦੁਸ ਦੋ ਤੇਰਾ ਖੜਕੇ ਤੇ ਮਿਸਨ ਤਿਆਰੀ ਆ ਪਾ ਦੇ ਲਿਓ ਵਾਰੀ ਸਰਬ ਠੌਰ ਮੋ ਸਾਹੇ ਦੁਸ ਦੋ ਤੇ ਲਿਓ ਚਾਹੇ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਲ ਵੇਖ ਸਕਲ ਦੇ ਇੱਕੋ ਵਾਰਤਾ ਦੁਸ ਦੋ ਕਿਨ ਕੋਸ਼ਾ ਕਰਤਾ ਸ੍ਰੀ ਤੁਜਾ ਪੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਤ ਪਰ ਪਾਵੇ ਸੋਈ ਦੁਖ ਨਤ ਸੇ ਵਿਆਪਤ ਕੋਈ ਏੜਲ ਸੁਨੇ ਗੁੰਗ ਜੋ ਜਾਸ ਰਸਨਾ ਪਾਵੇ ਸੁਨੇ ਮੂਰ ਚਿਤਲਾ ਚਿਤਰਤਾ ਵੇ ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ ਹੋਣ ਜਾ ਕੇ ਇੱਕ ਵਾਰ ਚੌਪੀ ਹੋ ਕੇ ਚੌਪੇ ਸਮਾ ਸਤਰਾ ਸਹਿਜ ਪਣੀ ਜੈ ਸਹਿਜ ਪੰਥੀ ਕੀ ਜੈ ਭਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰਾ ਗੰਧ ਸੁਧਾਰਾ ਸਵਈ ਐਮ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਣੇ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ, ਤੁਹਾਡੇ ਆਗੇ ਅਰਦਾਸ ਹਮਾਰੀ ਜੀਓ, ਪਿੰਡ ਸਭ ਤੇਰਾ ਕਹੋ ਨਾਨਕ, ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ, ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ, ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ, ਚੌਪੀ ਸਾਹਿਬ ਦਾ ਜਾਪ ਹੋਇਆ ਹੈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ, ਚਾਲੇ ਪਾਉਣ ਦੀ ਆਗਿਆ ਬਖਸ਼ੋ, ਰਸਤੇ ਵਿੱਚ ਵਾਦ ਕਰਦੇ ਸਾਈ ਹੋਣਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਇੱਕ ਸਹਿਜ ਪਾਠ ਜੀ ਦੀ ਭੋਗ ਪਾਏ ਗਏ ਨੇ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ ਮਹਾਰਾਜ ਗੁਰਮਤਿ ਅਨੁਸਾਰ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇੱਕ ਸਮੂਹ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਂਦੇ ਹੋਏ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਅਤੇ ਦੂਸਰਾ ਅਖੰਡ ਪਾਠ ਸਾਹਿਬ ਰਣਦੀਪ ਸਿੰਘ ਸਿੱਧੂ ਪਰਿਵਾਰ ਵੱਲੋਂ, ਤੀਸਰਾ ਅਖੰਡ ਪਾਠ ਸਾਹਿਬ ਜਸਮਿੰਦਰ ਸਿੰਘ ਬਰਾੜ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਵਿਸ਼ੇਸ਼ ਦੀਵਾਨ ਹੈ ਜੋ ਉਹ ਸੰਤਾਂ ਮਹਾਤਮਾ ਦੀ ਬਰਸੀ ਜੋ ਸੰਗਤਾਂ ਮਨਾ ਰਹੀਆਂ ਨੇ, ਅਤੇ ਨਾਲ ਹੀ ਜੋ ਅਖੰਡ ਪਾਠ ਸਾਹਿਬ ਇੱਕ ਹੋਇਆ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ ਜੋ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਇੱਕ ਕੱਲ੍ਹ ਰਿਵਾਜ ਰੋਜ਼ ਤੋਂ ਅਖੰਡ ਪਾਠ ਸਾਹਿਬ ਪ੍ਰੰਭ ਹੋਇਆ, ਜਿਸ ਦੇ ਭੋਗ ਕੱਲ੍ਹ ਪਾਏ ਜਾਣਗੇ। ਐਕਚੁਅਲ ਦਿਨ ਜੋ ਕੱਲ੍ਹ ਹੈ ਉਹ ਮਨਾਇਆ ਜਾਣਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵੰਡੀ ਸਾਬੋ, ਜਿੱਥੇ ਮਹਾਰਾਜ ਨੇ ਭਾਈ ਮਨੀ ਸਿੰਘ ਅਤੇ ਭਾਈ ਬਾਬਾ ਦੀਪ ਸਿੰਘ ਜੀ ਹੁਣਾਂ ਤੋਂ ਇਹ ਸੰਪੂਰਨ ਕਰਾਇਆ, ਬਾਣੀ ਰਚੀ, ਨੌਵੇਂ ਪਾਤਸ਼ਾਹ ਦੀ ਬਾਣੀ ਉੱਥੇ ਅੰਕਿਤ ਕੀਤੀ। ਪੰਜਵੇਂ ਪਾਤਸ਼ਾਹ ਨੇ ਜੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜੋ ਕੀਤਾ ਸੀ, ਅਤੇ ਉਸ ਨੂੰ ਸੰਪੂਰਨ ਸਾਬੋ ਕੀ ਤਲਵੰਡੀ ਜੋ ਦਮਦਮਾ ਸਾਹਿਬ ਉੱਥੇ ਕੀਤਾ ਗਿਆ। ਮਹਾਂਪੁਰਸ਼ਾਂ ਦੀਆਂ ਬਰਸੀਆਂ ਜੋ ਮਨਾ ਰਹੇ ਹਾਂ, ਸੰਤ ਬਾਬਾ ਆਨੰਦ ਸਿੰਘ ਜੀ ਰਾੜੇ ਵਾਲੇ, ਆਨੰਦ ਸਿੰਘ ਜੀ ਨਾਨਕਸਰ ਵਾਲੇ, ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਅਤੇ ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਵਾਲੇ, ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਦਮਦਮੀ ਟਕਸਾਲ ਲੇਅਰ ਵਾਲੇ, ਅਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲੇ। ਇਹਨਾਂ ਪੰਜਾਂ ਮਹਾਂਪੁਰਸ਼ਾਂ ਦੀਆਂ ਜੋ ਬਰਸੀਆਂ ਅੱਜ ਮਨਾ ਰਹੇ ਹਾਂ, ਆਓ ਮਹਾਰਾਜ ਦੇ ਚਰਨ ਪਰਸੀਏ, ਗੁਰਬਾਣੀ ਕੀਰਤਨ ਦੇ ਨਾਲ ਜੁੜੀਏ। ਮਹਾਰਾਜ ਸਭਨਾਂ ਦੀਆਂ ਅਰਦਾਸਾਂ ਅਜਦਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਮੈਂ ਖਾਲਸਾ ਸਕੂਲ ਦੇ ਜੋ ਵਿਦਿਆਰਥੀ ਨੇ, ਖਾਲਸਾ ਸਕੂਲ ਫਰੀ ਮੌਣ ਦੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨ, ਕੀਰਤਨ ਨਾਲ ਨਿਹਾਲ ਕਰਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਖਾਲਸਾ ਸਕੂਲ ਫਰੀਮੌਂਟ ਦੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਬੜਾ ਰਸ ਕਿੰਨਾ ਕੀਰਤਨ ਸਰਵਣ ਕਰਾਇਆ। ਮਹਾਰਾਜ ਇਸੇ ਤਰ੍ਹਾਂ ਇਹਨਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਕਰਾਉਂਦੇ ਰਹਿਣ। ਹੋਰ ਵੀ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਗੁਰਬਾਣੀ ਅਤੇ ਕੀਰਤਨ ਦੇ ਨਾਲ ਹੋਰ ਤਰੱਕੀਆਂ ਬਖਸ਼ਣ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾਂ ਮੈਂ ਇੱਕ ਅਨਾਊਂਸਮੈਂਟ, ਥੋੜ੍ਹੀ ਮੈਨੂੰ ਗਲਤੀ ਲੱਗ ਗਈ ਸੀ। ਜਿਹੜੇ ਸੰਪੂਰਨਤਾ ਦਿਵਸ ਜਿਹੜਾ ਉਹ ਮੰਗਲਵਾਰ ਨੂੰ ਮਨਾਇਆ ਜਾਣਾ, ਜਿਹਦੇ ਅਖੰਡ ਪਾਠ ਸਾਹਿਬ ਦੇ ਆਰੰਭਤਾ ਜਿਹੜੀ ਅੱਜ 5 ਵਜੇ ਹੋਵੇਗੀ, ਅਤੇ ਮੰਗਲਵਾਰ ਵਾਲੇ ਦਿਨ ਭੋਗ ਪਾਏ ਜਾਣਗੇ ਅਤੇ ਵਿਸ਼ੇਸ਼ ਦੀਵਾਨ ਸਜਣਗੇ। ਸੋ ਇਹ ਮੈਂ ਕਰੈਕਸ਼ਨ ਕਰਨੀ ਸੀ। ਦੂਸਰੀ ਬੇਨਤੀ ਹੈ ਕਿ ਜਿਵੇਂ ਆਉਂਦੇ ਹਫ਼ਤੇ ਵੀਕਐਂਡ 'ਤੇ ਜੌਹਰੇ ਤੇਗ ਜੋ ਗੱਤਕਾ ਮੁਕਾਬਲੇ ਹੋਣੇ ਆ, ਉਹ ਕੈਨੇਡਾ ਦੀਆਂ ਟੀਮਾਂ, ਅਮੈਰੀਕਾ ਦੀਆਂ ਟੀਮਾਂ, 100 ਤੋਂ ਵੱਧ ਟੀਮਾਂ ਜਿਹੜੀਆਂ ਇੱਥੇ ਇਕੱਠੀਆਂ ਹੋਣੀਆਂ, ਜਿਹੜਾ ਬੱਚਿਆਂ 'ਚ ਬੜਾ ਉਤਸ਼ਾਹ ਹੈ। ਕਿੰਨੇ ਵੀਕਿਆਂ ਤੋਂ ਆਪ ਸੰਗਤਾਂ ਦੇ ਅੱਗੇ ਜੋ ਬੇਨਤੀ ਕਰਦੇ ਨੇ ਬੱਚੇ ਕਿ ਉਸ ਦਾ ਖਰਚਾ ਕਾਫੀ ਹੋ ਜਾਣਾ, ਅਤੇ ਆਹ ਵੀਕ ਜਿਹੜੀ ਅੱਜ ਦਾ ਜਿਹੜੇ ਉਹਨਾਂ ਦਾ ਹੈ ਇਹ ਲਾਸਟ ਹੈ। ਜਿਨ੍ਹਾਂ ਜਿਨ੍ਹਾਂ ਵੀ ਮੇਰੇ ਵੀਰਾਂ ਭੈਣਾਂ ਨੇ ਉਹ ਮਾਇਆ ਉਹਨਾਂ ਨੂੰ ਦੇਣੀ, ਹੌਸਲਾ ਵਧਾਈ ਕਰਨਾ, ਉਹ ਜ਼ਰੂਰ ਤਿਲ ਫੁੱਲ ਆਪਣੀ ਕਮਾਈ ਦੇ ਵਿੱਚੋਂ ਉਹਨਾਂ ਬੱਚਿਆਂ ਦੇ ਜੋ ਪੈਸੇ ਦੇ ਕੇ ਜਾਣ। ਬਾਹਰ ਬੱਚਿਆਂ ਨੇ ਟੇਬਲ ਲਾਏ ਆ, ਇਹ ਬੜੇ ਭਾਗਾਂ ਵਾਲੇ ਆ ਕਿ ਜਿਹੜੇ ਗੁਰਸਿੱਖ ਬੱਚੇ ਇਸ ਪਾਸੇ ਨੂੰ ਜਿਹੜੇ ਚੱਲੇ ਹੋਏ ਆ, ਇਹ ਸਾਡਾ ਧਾਰਮਿਕ ਵਿੱਦਿਆ ਹੈ ਜਿਹੜੀ ਇਹ ਗੱਤਕੇ ਦੀ ਵੀ ਮਹਾਰਾਜ ਨੇ ਇਹ ਸ਼ੁਰੂ ਕੀਤੀ ਸੀ, ਅਕਾਲ ਪੁਰਖ 6ਵੇਂ ਪਾਤਸ਼ਾਹ ਤੋਂ ਇਹ ਚੱਲਦੀ ਆਈ ਹੈ। ਸੋ ਆਓ ਆਪਾਂ ਬੱਚਿਆਂ ਦੇ ਹੌਸਲਾ ਵਧਾਈ ਕਰਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ। ਆਉਂਦੇ ਵੀਕਐਂਡ 'ਤੇ ਜੋ ਇਹ ਇੱਥੇ ਫਰੀਮੌਂਟ ਗੁਰਦੁਆਰਾ ਸਾਹਿਬ ਹੋਣਾ ਹੈ, ਸੋ ਮੈਂ ਇਹ ਮੇਰੀ ਬੇਨਤੀ ਹੈ। ਅਤੇ ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਦਿਲਵਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਂਟ, ਉਹਨਾਂ ਦੇ ਨਾਲ ਸਤਿਕਾਰਯੋਗ ਬਲਜੀਤ ਸਿੰਘ ਜੀ ਅਤੇ ਸਤਿਕਾਰਯੋਗ ਭਾਈ ਗੁਰਦੇਵ ਸਿੰਘ, ਸੁਖਦੇਵ ਸਿੰਘ ਜੀ, ਇਹ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਸੋ ਜੋ ਗੱਤਕੇ ਦੇ ਉਸਤਾਦ ਨੇ ਸਤਿਕਾਰਯੋਗ ਸਰਦਾਰ ਭਾਈ ਬਲਜੀਤ ਸਿੰਘ ਜੀ ਬੰਬਾ, ਇਹ ਗੱਤਕੇ ਦੇ ਉਸਤਾਦ ਨੇ। ਇਹ ਜਿਹੜੀ ਟੀਮ ਸਾਡੀ ਫਰੀਮੌਂਟ ਦੀ ਮਿਸਲ ਹੈ, ਇਹ ਹਰੇਕ ਜਗ੍ਹਾ 'ਤੇ ਤਕਰੀਬਨ ਪਹਿਲੇ ਨੰਬਰ 'ਤੇ ਆਉਂਦੀ ਹੈ। ਇਹਨਾਂ ਨੇ ਬੜੀ ਮਿਹਨਤ ਕਰਾਈ ਹੈ। ਦੂਸਰੇ ਉਸਤਾਦ ਵਰਿੰਦਰਪਾਲ ਸਿੰਘ ਜੀ, ਜੋ 2 ਉਸਤਾਦ ਨੇ ਗੱਤਕੇ ਦੇ ਗੁਰਦੁਆਰਾ ਸਾਹਿਬ ਫਰੀਮੌਂਟ ਵਿੱਚ ਜੋ ਸੇਵਾ ਨਿਭਾ ਰਹੇ ਨੇ। ਆਓ ਗਿਆਨੀ ਦਿਲਵਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਂਟ, ਇਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਮਹਾਰਾਜ ਇਹਨਾਂ 'ਤੇ ਚੜ੍ਹਦੀ ਕਲਾ ਇਸੇ ਤਰ੍ਹਾਂ ਬਖਸ਼ਿਸ਼ਾਂ ਰੱਖਣ। ਸੋ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਆਪ ਸੰਗਤਾਂ ਨੂੰ, ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ ਹੈ, ਉਸ ਦੀ ਲੱਖ ਲੱਖ ਵਧਾਈ ਦਿੰਦਾ ਪੂਰੇ ਪ੍ਰਬੰਧ ਵੱਲੋਂ, ਅਤੇ ਅਰਦਾਸ ਕਰਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰੇਕ ਦੇ ਸਿਰ 'ਤੇ ਮਿਹਰ ਪ੍ਰਿਆਪਤ ਰੱਖ ਕੇ ਤੰਦਰੁਸਤੀਆਂ, ਚੜ੍ਹਦੀ ਕਲਾ, ਤਰੱਕੀਆਂ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਅਤੇ ਅਗਲਾ ਜੋ ਸੂਚਨਾ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸੀ ਕਿ ਇਸ ਆਉਣ ਵਾਲੇ ਹਫ਼ਤੇ ਵੀਕਐਂਡ 'ਤੇ ਜੌਹਰੇ ਤੇਗ ਹੋ ਰਹੀ ਹੈ, ਜੋ ਮੁਕਾਬਲੇ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਪਹੁੰਚ ਰਹੀਆਂ, ਉਹਨਾਂ ਦਾ ਕਾਫੀ ਖਰਚਾ ਵੀ ਹੋਣਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਇਸ ਪਾਸੇ ਲਾਇਆ ਹੈ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਸਹਾਇਤਾ ਕਰੀਏ, ਥੋੜ੍ਹੇ ਥੋੜ੍ਹੇ ਆਪਣੇ ਕਿਰਤ ਕਮਾਈਆਂ 'ਚੋਂ ਉਹਨਾਂ ਨੂੰ ਪੈਸੇ ਦੇ ਕੇ, ਇਹ ਜੋ ਵੱਡਾ ਈਵੈਂਟ ਹੈ ਅਤੇ ਉਸ ਵਿੱਚ ਆਪਣਾ ਯੋਗਦਾਨ ਪਾਈਏ। ਬੱਚਿਆਂ ਨੇ ਬਾਹਰ ਟੇਬਲ ਲਾਇਆ ਹੋਇਆ ਹੈ, ਸੋ ਅੱਜ ਅਖੀਰਲਾ ਦਿਨ ਹੈ। ਜੋ ਵੀ ਕਿਸੇ ਨੇ ਸ਼ਰਧਾ ਭਾਵਨਾ ਨਾਲ ਉਹਨਾਂ ਨੂੰ ਮਾਇਆ ਦੇਣੀ ਹੋਵੇ ਜ਼ਰੂਰ ਦੇ ਸਕਦੇ ਆ। ਅਤੇ ਇੱਕ ਬੇਨਤੀ, ਇੱਕ ਸੂਚਨਾ ਹੋਰ ਹੈ, ਜੋ ਸਹਾਇਤਾ ਜਥੇਬੰਦੀ ਹੈ ਉਹਨਾਂ ਨੇ ਬਾਹਰ ਟੇਬਲ ਲਗਾਇਆ ਹੋਇਆ ਹੈ। ਸਹਾਇਤਾ ਜੋ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਕਈ ਵਾਰ ਕੈਂਪ ਲਾਉਂਦੇ, ਇੰਡੀਆ 'ਚ ਜਾ ਕੇ ਅੱਖਾਂ ਦੇ ਕੈਂਪ ਲਾਉਂਦੇ, ਉਹ ਆਪਣੇ ਤਰੀਕੇ ਦੇ ਨਾਲ ਜੋ ਸੇਵਾਵਾਂ ਕਰਦੇ ਨੇ, ਉਹਨਾਂ ਨੇ ਵੀ ਇੱਕ ਟੇਬਲ ਬਾਹਰ ਲਾਇਆ ਹੋਇਆ ਹੈ। ਸੋ ਮੈਂ ਅਗਲਾ ਜੋ ਸਾਡਾ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਜਿਨ੍ਹਾਂ 'ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਅੱਜ ਐਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ। ਸੋ ਸਾਧ ਸੰਗਤ ਜੀ ਉਹਨਾਂ ਨੂੰ ਸਰਵਣ ਕਰਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਉਹਨਾਂ ਤੋਂ ਕਥਾ ਵਿਚਾਰ ਸਰਵਣ ਕਰੀਏ, ਗੁਰਬਾਣੀ ਨਾਲ ਜੁੜੀਏ। ਸੋ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਇੱਕੋ ਹੈ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਕਰਕੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਜਿੱਥੇ ਜਿੱਥੇ ਵੀ ਸਿੱਖ ਵੱਸਦਾ ਹੈ

ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਦਸਾਂ ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤੀ, ਨਿਰੰਕਾਰ ਜੀ ਨੇ ਆਪਣੇ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਗੁਰਸੰਗਤ ਦੀ ਜਿੱਥੇ ਬੇਅੰਤ ਬੇਅੰਤ ਕੌਤਕ ਕੀਤੇ ਨੇ,

ਕੋਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਜੀ ਪੜ੍ਹ ਕੇ ਸਰਵਣ ਕਰਕੇ ਜੀਵਨ ਦੀ ਕਲਿਆਣ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਅੰਮ੍ਰਿਤ ਬਚਨ ਨੇ ਕਿਧਰੇ ਮੇਰੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਨਿਰੰਕਾਰ ਦੀ ਬਾਣੀ ਆਖਿਆ ਹੈ ਜਿਹਦੇ ਵਾਸਤੇ ਤੁਸੀਂ ਬੋਲ ਪੜ੍ਹਦੇ ਹੋ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੜ ਆਵਰ ਨਾ ਕੋਏ। ਇਹ ਨਿਰੰਕਾਰੀ ਬਾਣੀ ਹੈ। ਫਿਰ ਕਿਧਰੇ ਸਤਿਗੁਰੂ ਜੀ ਇਸ ਬਾਣੀ ਨੂੰ ਗੁਰੂ ਕਹਿੰਦੇ ਨੇ, ਉਹ ਵੀ

ਸਾਚ ਵਖਾਨਾ। ਜਥੇ ਬਾਣੀ ਨਿਰੰਕਾਰ ਹੈ, ਜਥੇ ਬਾਣੀ ਗੁਰੂ ਹੈ, ਜਥੇ ਰੱਬੀ ਬਾਣੀ ਤੁਰਕੀ ਬਾਣੀ ਹੈ, ਉੱਥੇ ਬਾਣੀ ਅੰਮ੍ਰਿਤ ਹੈ। ਹਾਂਜੀ, ਉੱਥੇ ਬਾਣੀ

ਪੜ੍ਹੇ ਗੁਰੂ ਕੀ ਅੰਮ੍ਰਿਤ ਬਾਣੀ। ਸਿੱਖ ਦਾ ਆਸਰਾ ਕੀ ਹੈ? ਗੁਰੂ ਕੀ ਅੰਮ੍ਰਿਤ ਬਾਣੀ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਇੱਕ ਹੈ ਭਗਵਾਨ। ਪਾਤਸ਼ਾਹ ਜੀ ਕਹਿੰਦੇ ਮਨੁੱਖ ਦੀ ਟੇਕ ਨਹੀਂ ਲੈਣੀ, ਕੇਵਲ ਬਾਣੀ ਦੀ ਟੇਕ ਲੈਣੀ ਹੈ। ਮੈਂ ਸਤਿਗੁਰ ਸੇਤੀ ਪਿਰ ਹੜੀ, ਕਿਉਂ ਗੁਰਬਿਣ ਜੀਵਾਂ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਭਈ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਸਿੱਖਾ ਸਦਾ ਜੁੜਿਆ ਰਹਿਣਾ। ਕਿਉਂ? ਗੁਰਬਾਣੀ ਇਸ ਜੱਗ ਮੈਂ ਚਾਨਣ। ਮੈਂ ਕੇਵਲ ਇੱਕ ਵਿਸ਼ੇ ਤੇ ਆਪ ਜੀ ਨਾਲ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦਾ ਯਤਨ ਕਰਿਆ ਹੈ। ਸਾਹਿਬ ਕਹਿੰਦੇ ਗੁਰਬਾਣੀ ਇਸ ਜੱਗ ਮੈਂ ਚਾਨਣ। ਇਸ ਕਲਯੁਗ ਦੇ ਸਮੇਂ ਦੇ ਵਿੱਚ ਖਾਲਸਾ ਜੀ ਗੁਰੂ ਕੀ ਅੰਮ੍ਰਿਤ ਬਾਣੀ ਪ੍ਰਕਾਸ਼ ਰੂਪ ਹੈ, ਚਾਨਣਾ ਕਰਨ ਜੋਗੀ ਹੈ, ਪ੍ਰਕਾਸ਼ ਕਰੇਗੀ ਚਾਨਣਾ ਚਾਨਣ। ਆਂਗਣ ਪ੍ਰਭ ਜੀਓ ਅੰਤਰ ਚਾਨਣਾ, ਬਾਣੀ ਪ੍ਰਕਾਸ਼ ਰੂਪ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਣ ਆਏ। ਜਿਵੇਂ ਜਿਵੇਂ ਬਾਣੀ ਪੜ੍ਹੇ ਸੁਣੇਗਾ ਖਾਲਸਾ ਜੀ, ਤੇਵੇਂ ਤੇਵੇਂ ਮੇਰੇ ਗੁਰੂ ਦੀ ਕਿਰਪਾ ਹੋਵੇਗੀ। ਸਤਿਗੁਰੂ ਮਹਾਰਾਜ ਜੀ ਦੇ ਹੋਰ ਬਾਚਾ ਨੇ ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਭਈ ਗੁਰੂ ਕੀ ਬਾਣੀ ਜੀਵਨ ਵਿੱਚ ਆਨੰਦ ਲੈ ਆਉਂਦੀ ਹੈ। ਸਤ ਗੁਰ ਕੀ ਬਾਣੀ, ਸਤ ਸਤ ਕਰ ਜਾਣ ਹੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਫਿਰ ਬੋਲ ਕਵਾਂ ਜੀ, ਸਤ ਗੁਰ ਕੀ ਬਾਣੀ, ਸਤ ਸਤ ਕਰ ਜਾਣ ਹੋ ਗੁਰ ਸਿੱਖੋ, ਜੋਗੋ ਜੋਗ ਅਟਲ ਹੈ, ਜੋਗੋ ਜੋਗ ਅਟਲ ਹੈ। ਤੇ ਜਿਨ੍ਹਾਂ ਦੇ ਮੁੱਖ ਤੋਂ ਬਾਣੀ ਨਿਕਲਦੀ ਹੈ ਗੁਰੂ ਦੀ ਕਿਰਪਾ ਜੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਣ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖੇਦ ਰਮ ਗੁਰ ਗਮ ਹਰ ਦਮ ਨਹ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਬਾਣੀ ਕਰਤਾਰ ਦੀ ਜੇ ਗੁਰਮੁਖੋ, ਤੇ ਕਰਤਾਰ ਦੇ ਘਰ ਵਿੱਚ ਬਾਣੀ ਆਪੇ ਹੀ ਲੈ ਜਾਵੇਗੀ, ਆਨੰਦ ਆ ਜਾਵੇਗਾ। ਮੈਂ ਥੋੜਾ ਜਿਹਾ ਹੋਰ ਵਿਸਥਾਰ ਕਰਾਂ। ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਪ੍ਰਿਥੀ ਚੰਦ ਸਤਿਗੁਰੂ ਮਹਾਰਾਜ ਸਤਿਗੁਰੂ ਜੀ ਦੇ ਵੱਡੇ ਸਪੁੱਤਰ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਾ ਸਿੰਘਾਸਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਾਪਤ ਹੋਇਆ ਹੈ। ਪ੍ਰਿਥੀ ਚੰਦ ਜੀ ਦਾ ਸਪੁੱਤਰ ਹੈ ਮਿਹਰਬਾਨ, ਉਹ ਕਾਵਿ ਰਚਨਾ ਰਚਦਾ ਸੀ ਜੀ। ਜਿਸ ਵੇਲੇ ਉਹ ਕਾਵਿ ਰਚਨਾ ਰਚਦਾ ਸੀ ਨਾ ਜੀ, ਤੇ ਉਹ ਕਾਵਿ ਰਚਨਾ ਰਚਦਿਆਂ ਰਚਦਿਆਂ ਤੇ ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਬਦ ਦੀ ਮੋਹਰ ਲਾ ਦਿੰਦਾ ਸੀ। ਸਿੱਖਾਂ ਨੂੰ ਭੁਲੇਖਾ ਲੱਗਣ ਲੱਗ ਪਿਆ ਜੀ, ਕਲਯੁਗੀ ਜੀਵਾਂ ਦੇ ਭੁਲੇਖਾ ਲੱਗਣ ਲੱਗ ਪਿਆ ਵੀ ਹੋ ਸਕਦਾ ਜਿੱਥੇ ਨਾਨਕ ਜੀ ਦੀ ਮੋਹਰ ਲੱਗ ਗਈ ਹੈ ਨਾ, ਜਿੱਥੇ ਨਾਨਕ ਜੀ ਦੀ ਮੋਹਰ ਲੱਗ ਗਈ ਹੈ ਵੀ ਇਹ ਗੁਰੂ ਦੀ ਬਾਣੀ ਹੋਵੇਗੀ। ਪਰ ਉਹ ਬਾਣੀ ਤੇ ਕੱਚੀ ਸੀ। ਜਿਵੇਂ ਤੁਸੀਂ ਆਹ ਬਚਨ ਕਈ ਵਾਰ ਸੁਣਦੇ ਹੋ, ਦੇ ਦੀਆ ਤੋਂ ਦੁੱਧ ਬਰਾਬਰ, ਮੰਗ ਲਈਆ ਤੋਂ ਪਾਣੀ, ਰਗੜ ਝਗੜ ਕੇ ਰਕਤ ਬਰਾਬਰ, ਹੁਣ ਮੋਹਰ ਲਾ ਦਿੱਤੀ ਜੇ ਕਹੋ ਨਾਨਕ ਨਿਰਬਾਣੀ। ਦੁਏ ਦੀਆ ਤੋਂ ਦੁੱਧ ਬਰਾਬਰ, ਆਹ ਤੁਸੀਂ ਕਈ ਵਾਰ ਪੜ੍ਹਦੇ ਹੋ, ਮੰਗ ਲਈਆ ਤੋਂ ਪਾਣੀ, ਰਗੜ ਝਗੜ ਕੇ ਰਕਤ ਬਰਾਬਰ, ਲੜਾਈ ਝਗੜਾ ਕਰਕੇ ਲਿਆ ਤੇ ਲਹੂ ਦੇ ਬਰਾਬਰ ਹੋ ਗਿਆ, ਤੇ ਪਿੱਛੇ ਲਾਤੀ ਜੇ ਮੋਹਰ ਕਹੋ ਨਾਨਕ ਨਿਰਬਾਣੀਏ। ਤੇ ਹੁਣ ਵੇਖੋ ਸਾਰੀ ਕੱਚੀ ਬਾਣੀ ਹੈ। ਇੱਕ ਹੋਰ ਬੋਲ ਆਉਂਦਾ ਜੀ, ਆਕਤ ਧੂਰਾ ਨਿੰਮ ਫਲ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ। ਇਹ ਕੱਚੀ ਬਾਣੀ ਹੈ ਨਾ ਜੀ, ਇਹ ਨਾਨਕ ਦੀ ਮੋਹਰ ਲੱਗ ਗਈ ਤੇ ਸਾਡੇ ਵਰਗਿਆਂ ਨੂੰ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਵੀ ਹੋ ਸਕਦੀ ਵੀ ਇਹ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਅੱਜ ਸੰਪੂਰਨਤਾ ਦਾ ਦਿਹਾੜਾ ਹੈ ਤੇ ਜਿਸ ਵੇਲੇ ਰਲਾ ਹੋਣਾ ਸ਼ੁਰੂ ਹੋ ਗਿਆ ਨਾ, ਤੇ ਗੁਰਸਿੱਖ ਪਿਆਰੇ ਗੁਰਸਿੱਖਾਂ ਨੇ ਇੱਕ ਪਿਆਰੇ ਗੁਰਸਿੱਖ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁੱਖ ਹੋ ਗਿਆ, ਦੋਨੋਂ ਹੱਥ ਜੋੜ ਲਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਮਿਹਰਬਾਨ ਵਰਗੇ, ਪ੍ਰਿਥੀ ਚੰਦ ਵਰਗੇ ਨਾਨਕ ਜੀ ਦੀ ਮੋਹਰ ਲਾ ਦਿੰਦੇ ਨੇ, ਭੁਲੇਖੇ ਲੱਗਣ ਲੱਗ ਪਏ ਨੇ। ਉਹਨਾਂ ਬੋਲਾਂ ਨੂੰ ਬੜਾ ਸੋਹਣਾ ਲਿਖਿਆ ਹੈ। ਇੱਕ ਸਿੱਖ ਬੋਲਿਓ ਜ਼ੋਰ ਕਰ, ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਹੈ। ਇੱਕ ਸਿੱਖ ਬੋਲਿਓ ਜ਼ੋਰ ਕਰ, ਗੁਰ ਜੀ ਸੁਣ ਲੀਜੈ, ਪ੍ਰਿਥੀਆ ਆਦਿਕ ਅਪਰ ਬਹੁ ਤਿੰਨ ਕਰਮ ਲਖੀਜੈ, ਆਪ ਬਣਾਵਤ ਸ਼ਬਦ ਕੋ ਨਿਜ ਬੁੱਧ ਅਨੁਸਾਰੀ, ਸ੍ਰੀ ਨਾਨਕੋ ਨਾਮ ਸ਼ੁਭ ਤਰ ਦੇਤ ਮਝਾਰੀ, ਕੋਈ ਸਕੈ ਪਛਾਣ ਕਰ ਕੋ ਸਕੈ ਨ ਜਾਨੀ, ਅਲਪ ਮਤੀ ਆਸੈ ਗੁਰੂ ਕਿਮ ਕਰੈ ਬਖਾਨੀ, ਰਲ ਜੈ ਹੈ ਇਮ ਸਗਲ ਹੀ
ਰਲ ਜੈ ਹੈ ਇਮ ਸਗਲ ਹੀ ਗੁਰਮਤ ਬਿਗਰਹ ਹੈ ਕੋ ਕਿਸ ਬਿਦ ਕੋ ਕੁਸੂ ਬਿਦ ਬਾਣੀ ਉਚਰੇ ਹੈ। ਨਾਨਕ ਜੀ ਦੀ ਮੋਹਰ ਲੱਗ ਗਈ ਜੇ ਰਲਾ ਹੋ ਜਾਵੇਗਾ ਕੋਈ ਕਿਸ ਤਰ੍ਹਾਂ ਵਿਚਾਰੇਗਾ ਤਾਂ ਮਹਾਰਾਜ ਕਿਰਪਾ ਕਰੋ ਜੋ ਗੁਰੂ ਵੱਡੇ ਸਾਹਿਬਾਨਾਂ ਦੀ ਬਾਣੀ ਹੈ ਨਾ ਉਹਨੂੰ ਇੱਕ ਜਗ੍ਹਾ ਤੇ ਇਕੱਤਰਤਾ ਕੀਤੀ ਜਾਵੇ ਉਸ ਬਾਣੀ ਦਾ ਗ੍ਰੰਥ ਸਾਹਿਬ ਰਚਿਆ ਜਾਵੇ। ਜਿਸ ਵੇਲੇ ਇਹ ਬਚਨ ਕੀਤੇ ਨੇ ਤੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਦਾ ਤਾਰ ਮਹਾਰਾਜ ਇਹ ਸੁਣ ਲੱਗੇ ਵਿਚਾਰਨੇ ਜਗ ਕੀ ਕਲਿਆਣਾ ਭਿੱਖੀ ਭਵਿੱਖਤ ਪਾਤਸ਼ਾਹ ਹਮ ਹੋਏ ਦਸ ਥਾਨਾ ਪਾਛੈ ਸਿੱਖੀ ਕਿਮ ਰਹਿ ਕਿਮ ਟੇਕੈ ਮਾਥਾ ਸ਼ਬਦ ਨਿਰਾਲੇ ਕਿਮ ਰਹਿ ਕਿ ਮਿਲੇ ਨਾ ਸਾਥਾ। ਜਦੋਂ ਸਿੱਖ ਨੇ ਬੇਨਤੀ ਕੀਤੀ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਵਿਚਾਰ ਕੀਤੀ ਕਿ ਸਾਡੇ ਜਿਹੜੇ ਸਰੀਰਕ ਸਰੂਪ ਆ ਨਾ ਉਹ ਦਸ ਸਰੂਪਾਂ ਤੱਕ ਜਾਣੇ ਨੇ ਤਾਂ ਪਿੱਛੇ ਸਿੱਖੀ ਨੇ ਕਿਹਦਾ ਟੇਕ ਲੈਣੀ ਹੈ ਸਿੱਖੀ ਨੇ ਆਸਰਾ ਕਿਹਦਾ ਲੈਣਾ ਹੈ ਤੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕਿਵੇਂ ਨਿਰਾਲਾ ਰਵੇ ਗੁਰੂ ਦਾ ਸਿੱਖ ਗੁਰੂ ਦਾ ਸ਼ਬਦ ਜਿਹੜਾ ਕਿਸੇ ਨਾਲ ਮਿਲਾਪ ਨਾ ਖਾਵੇ ਤੇ ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਖਾਲਸਾ ਜੀ ਜਿਸ ਵੇਲੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦਾ ਸਿੰਘਾਸਣ ਸੋਟੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਆ ਸੀ ਤਾਂ ਉਸ ਵੇਲੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਵੀ ਸਾਰੇ ਮੱਥਾ ਟੇਕੋ ਸਾਹਮਣੇ ਮੱਥਾ ਟੇਕ ਦਿੱਤਾ ਪਰ ਬਾਬਾ ਮੋਹਨ ਜੀ ਨੇ ਨਾ ਟੇਕਿਆ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ ਤੇ ਜਿਸ ਵੇਲੇ ਅੰਦਰ ਦੀ ਤੜਫ ਵੱਧ ਗਈ ਹੈ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਨੂੰ ਕਿਹਾ ਸੀ ਵੀ ਹੁਣ ਗੁਰੂ ਕੀ ਅੰਮ੍ਰਿਤ ਬਾਣੀ ਦਾ ਜੋ ਸਤਿਕਾਰ ਹੈ ਤੁਸਾਂ ਨੇ ਸਾਂਭ ਕੇ ਰੱਖਣਾ ਹੈ ਸਮਾਂ ਆਵੇਗਾ ਫਿਰ ਤੁਹਾਨੂੰ ਪ੍ਰਾਪਤੀ ਹੋਵੇਗੀ। ਤੇ ਜਦੋਂ ਇੱਥੋਂ ਤੱਕ ਬੋਲ ਚਲੇ ਗਏ ਨਾ ਤੇ ਸਭਾ ਦੇ ਵਿੱਚ ਗੱਲ ਚੱਲ ਰਹੀ ਹੈ ਕਹਿਣ ਲੱਗੇ ਬੜੋ ਪੁੱਤਰ ਗੁਰ ਅਮਰ ਕੋ ਮੈਂ ਇੱਕ ਇੱਕ ਬੋਲ ਲੈ ਕੇ ਅਗਾਂਹ ਤੁਰਨ ਦਾ ਯਤਨ ਕਰਦਾ ਵੀ ਪੂਰੀ ਪੂਰੀ ਲੜੀ ਵੱਜ ਸਕੇ। ਬੜੋ ਪੁੱਤਰ ਗੁਰ ਅਮਰ ਕੋ ਗੁਰ ਬਿਲਾਸ ਪਾਤਸ਼ਾਹ ਛੇਵੀਂ ਦੇ ਬੋਲ ਨੇ ਬੜੋ ਪੁੱਤਰ ਗੁਰ ਅਮਰ ਕੋ ਕਿਸ ਥਾਨ ਨਾ ਠਾਨੇ ਸਗਲ ਸਬਰ ਤੇ ਪਾਸ ਹੈ ਕਹੋ ਕਿਸ ਬਿਦ ਆਨੈ ਕੋ ਯਤਨ ਕਰ ਪਾਏ ਹਮ ਸਗਰੀ ਗੁਰਬਾਨੀ ਬੀੜ ਕਰੇ ਪੁਨ ਏਕ ਥਲ ਜਗ ਹਿਤ ਕਲਿਆਣੀ ਵੀ ਕਿਹੜੇ ਤਰੀਕੇ ਨਾਲ ਗੁਰੂ ਕੇ ਸ਼ਬਦ ਜਿਹੜੇ ਨੇ ਉਹ ਪ੍ਰਾਪਤ ਹੋ ਜਾਵਣ ਤਾਂ ਇੱਕ ਜਗ੍ਹਾ ਤੇ ਗੁਰੂ ਕੀ ਬੀੜ ਜਿਹੜੀ ਉਹ ਪ੍ਰਾਪਤ ਹੋ ਜਾਵੇ ਕਿਉਂ ਆਗੇ ਕੱਲੂ ਬਲ ਪਾਏ ਗੁਰ ਬਿਲਾਸ ਪਾਤਸ਼ਾਹ ਛੇਵੀਂ ਆਗੇ ਕੱਲੂ ਬਲ ਪਾਏ ਸਿੱਖ ਬੁੱਧ ਸੁੱਧ ਨਾ ਰਹਾਏ ਨਿਜ ਗੁਰ ਬਾਣੀ ਸਿੱਖ ਕਹਿ ਸਕੋ ਪਛਾਣ ਹੈ ਤਾਂ ਤੇ ਗੁਰ ਬਾਣੀ ਸਭ ਕੀਜੀਏ ਇਕੱਤਰ ਸਭ ਸੋਧ ਗੁਰ ਬਾਣੀ ਤਾਂ ਇਹ ਗ੍ਰੰਥ ਰਚਾਣ ਹੈ ਪੂਜਨੀਕ ਜਗ ਹੋਏ ਗੁਰੂ ਸਮ ਗ੍ਰੰਥ ਸੋਏ ਜੋ ਪੂਜ ਕਰੇ ਮੁਕਤ ਰੂਪ ਸੋ ਜਹਾਨ ਹੈ ਵੀ ਬਾਣੀ ਇਕੱਤਰ ਤਾਂ ਹੋ ਜਾਣੀ ਚਾਹੀਦੀ ਹੈ ਤੇ ਜਦੋਂ ਇਹ ਸਾਰੇ ਸੰਗਤਾਂ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਚਨ ਬਲਾਸ ਚੱਲ ਰਹੇ ਸੀ ਨਾ ਤੇ ਇਹਨਾਂ ਬਚਨ ਬਲਾਸਾਂ ਨੂੰ ਸੁਣ ਕੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਸਭਾ ਬੀਚ ਬੈਠਿਓ ਹੁਤੋ ਹਾਂਜੀ ਸਭਾ ਬੀਚ ਬੈਠਿਓ ਹੁਤੋ ਜਿਵੇਂ ਕੋਈ ਮੀਟਿੰਗ ਹੁੰਦੀ ਹੈ ਸਲਾਹ ਮਸ਼ਵਰਾ ਹੁੰਦਾ ਹੈ ਉਸ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੈਠੇ ਹੋਏ ਨੇ ਸਭਾ ਬੀਚ ਬੈਠਿਓ ਹੁਤੋ ਭਾਈ ਗੁਰਦਾਸੋ ਤਿੰਨ ਭਾਈ ਗੁਰਦਾਸ ਸਾਹਿਬ ਜੀ ਕੀ ਕਹਿਣ ਲੱਗੇ ਨੇ ਸਤਿਗੁਰ ਮੁਝ ਆਗਿਆ ਦਿਓ ਮੈਂ ਜਾਵੋ ਪਾਸੂ ਮੋਹਣ ਔਰ ਮੋਹਰੀ ਦੋਨਾਂ ਜਾਣਿਆਂ ਨੂੰ ਮਿਲ ਕੇ ਤੇ ਮੈਂ ਸ਼ਬਦ ਲੈ ਆਵਾਂਗਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਲੀ ਬਾਤ ਤੁਮ ਜਾਹੋ ਕਾਜ ਬਣ ਜਾਏ ਵੀ ਚੰਗੀ ਗੱਲ ਹੈ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੇ ਸਕੇ ਭਤੀਜੇ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੇ ਕਹਿਣ ਲੱਗੇ ਮੈਂ ਜਾ ਕੇ ਸ਼ਬਦ ਲੈ ਆਵਾਂਗਾ ਪ੍ਰਾਪਤੀ ਹੋ ਜਾਵੇਗੀ ਪਰ ਗਏ ਤਾਂ ਜ਼ਰੂਰ ਵਰ ਜ਼ਰੂਰ ਪਰ ਪ੍ਰਾਪਤੀ ਨਾ ਹੋਈ ਤੇ ਠਾਕਾ ਬਿਰਤਾਂਤ ਸਭ ਭਾਈ ਕੀ ਨਾ ਬਖਾਣ ਇਹ ਸੁਣ ਬੁੱਢੇ ਕਹਿਓ ਹੋ ਲਿਆਵੋ ਤਤਕਾਲ। ਬਾਬਾ ਭਾਈ ਗੁਰਦਾਸ ਸਾਹਿਬ ਜੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸ਼ਬਦ ਨਹੀਂ ਮਿਲ ਰਹੇ ਪੋਥੀਆਂ ਪ੍ਰਾਪਤ ਨਹੀਂ ਹੋ ਰਹੀਆਂ ਤੇ ਸਤਿਕਾਰਯੋਗ ਬਣ ਬੇਤੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੈਨੂੰ ਆਗਿਆ ਦੇ ਦੇਵੋ ਮੈਂ ਜਾ ਕੇ ਗੁਰੂ ਕੇ ਸ਼ਬਦ ਲੈ ਆਵਾਂਗਾ। ਸਤਿਗੁਰੂ ਮਹਾਰਾਜ ਨੇ ਆਗਿਆ ਦਿੱਤੀ ਪਰ ਗੁਰੂ ਖਾਲਸਾ ਜੀ ਇੱਕ ਗੱਲ ਚੇਤਾ ਰੱਖੋ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਣ ਸੁਕਿਆ
ਵਿਚਾਰਾ ਰਾਮ, ਇਹ ਕਾਰਜ ਤਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਹੀ ਕਰਨੇ ਨੇ। ਬਾਬਾ ਬੁੱਢਾ ਸਾਹਿਬ ਜੀ ਆਗਿਆ ਪਾ ਕੇ ਗਏ ਨੇ, ਮੈਂ ਗੁਰਮਿਲਾਸ ਪਾਤਸ਼ਾਹੀ ਛੇਵੀਂ ਦੇ ਮੁੱਲ ਤੁਹਾਡੇ ਨਾਲ ਲੈ ਰਿਹਾ ਹਾਂ। ਤੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗੋਇੰਦਵਾਲ ਸਾਹਿਬ ਪਹੁੰਚੇ ਨੇ, ਭਿਰੇ ਕਪਾਟ ਬਿਲੋਕ ਕੇ, ਭਿਰੇ ਕਪਾਟ, ਚਬਾਰਾ ਸਾਹਿਬ ਜੀ ਦੇ ਦਰਵਾਜ਼ੇ ਬੰਦ ਨੇ, ਜਿੱਥੋਂ ਪੋਥੀਆਂ ਲਿਆਂਦੀਆਂ ਸੀ ਨਾ, ਅੱਜ ਉਹ ਪਾਲਕੀ ਸਾਹਿਬ ਵੀ ਸਾਡੇ ਕੋਲ ਮੌਜੂਦ ਹੈ। ਪਤਾ ਨਹੀਂ ਅਸੀਂ ਜਿਹੜੀਆਂ ਸੱਚੀਆਂ ਗੱਲਾਂ ਨੇ ਨਾ, ਅਸੀਂ ਉਹਨਾਂ ਨੂੰ ਮਿਥਿਹਾਸ ਮੰਨੀ ਜਾਂਦੇ ਜੇ, ਤੇ ਜਿਹੜਾ ਮਿਥਿਹਾਸ ਹੈ ਦੁਨੀਆਂ ਦੇ ਲੋਕ ਤੇ ਉਹਨੂੰ ਸੱਚ ਬਣਾਉਂਦੇ ਨੇ, ਪਰ ਸਾਡੇ ਕੋਲ ਸਬੂਤ ਕੋਲ ਨੇ, ਅਸੀਂ ਫਿਰ ਨਹੀਂ ਮੰਨਦੇ। ਅੱਜ ਸਾਡੇ ਕੋਲ ਪਾਲਕੀ ਸਾਹਿਬ ਮੌਜੂਦ ਹੈ, ਅੱਜ ਸਾਡੇ ਕੋਲ ਚੁਬਾਰਾ ਸਾਹਿਬ ਮੌਜੂਦ ਹੈ, ਅੱਜ ਸਾਡੇ ਕੋਲ ਸਾਰੇ ਪਦਾਰਥ ਮੌਜੂਦ ਨੇ, ਜਿਵੇਂ ਜਿਵੇਂ ਸਾਰੇ ਕੌਤਕ ਵਰਤੇ ਨੇ।

ਖੜਕਾਈਏ ਨਾ ਤੇ ਆਵਾਜ਼ ਦੇਈ ਦੀ ਆ, ਪਛਾਣ ਦੇਈ ਦੀ ਮੈਂ ਫਲਾਨਾ ਬੰਦਾ ਆਇਆ। ਤੇ ਬਾਬਾ ਬੁੱਢਾ ਸਾਹਿਬ ਜੀ ਦਰਵਾਜ਼ੇ ਅੱਗੇ ਜਾ ਕੇ ਕਹਿਣ ਲੱਗੇ ਨੇ, ਗੁਰ ਅਰਜਨ ਭੇਜਿਓ ਮੁਝੈ ਬੁੱਢਾ ਮਮ ਨਾਮੂ, ਗੁਰ ਅਰਜਨ ਭੇਜਿਓ ਮੁਝੈ ਬੁੱਢਾ ਮਮ ਨਾਮੂ, ਕਿਰਪਾ ਕਰ ਸੁਣ ਲੀਜੀਐ ਹੁਣ ਕੀਜੈ ਕੰਮ, ਮੇਰਾ ਕੰਮ ਪੂਰਾ ਕਰ ਦਿਓ, ਜਿਸ ਕਾਰਜ ਵਾਸਤੇ ਆਇਆ ਦਰਵਾਜ਼ਾ ਖੋਲੋ। ਤੇ ਜਦੋਂ ਦਰਵਾਜ਼ਾ ਨਾਨਾ ਖੋਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਥੋੜੇ ਜੇ ਵੀਰ ਰਸ ਵਿੱਚ ਆ ਗਏ, ਕਹਿਣ ਲੱਗੇ ਜਿਹੜਾ ਕਾਰਜ ਮੈਂ ਤਾਂ ਕਰਕੇ ਹੀ ਜਾਣਾ ਹੈ। ਕਹਿੰਦੇ ਫਿਰ ਕੀ ਕੀਤਾ ਜੀ? ਆਖੋ ਸਤਨਾਮ ਸ਼੍ਰੀ, ਬਲ ਤੇ ਚੂਥੀ ਖਿੱਚ ਕੇ, ਬਲ ਤੇ ਚੂਥੀ ਖਿੱਚ ਕੇ, ਬਲ ਦੇ ਨਾਲ ਜਿਹੜੀਆਂ ਚਟਕਣੀਆਂ ਲੱਗੀਆਂ ਸੀ ਨਾ, ਇੱਧਰ ਉੱਧਰ ਜ਼ੋਰ ਜ਼ੋਰ ਜ਼ੋਰ ਜ਼ੋਰ ਦੀ ਖੜਕਾ ਕੀਤਾ, ਬਲ ਤੇ ਚੂਥੀ ਖਿੱਚ ਕੇ ਬਹੁ ਬਾਰ ਹਿਲਾਈ, ਇੱਟੇ ਕੁਛ ਕ ਇੱਟੇ ਖੇਡ ਕੇ ਇੱਤ ਉੱਤ ਦਿਖਲਾਈ। ਕਹਿੰਦੇ ਇਸ ਤਰ੍ਹਾਂ ਇੱਟਾਂ ਕੋ ਸੱਜੇ ਖੱਬੇ ਕਰਕੇ ਨਾ ਦਰਵਾਜ਼ਾ ਖੋਲਿਆ, ਬਲ ਤੇ ਚੂਥੀ ਖਿੱਚ ਕੇ ਬਹੁ ਬਾਰ ਹਿਲਾਈ, ਇੱਕ ਉੱਤ ਕਰਕੇ ਜ਼ੋਰ ਤੇ ਬਾਹਰ ਨਿਕਸਾਈ। ਜਦੋਂ ਉਹਦੀਆਂ ਚੁਟਕਣੀਆਂ ਖੁੱਲ ਗਈਆਂ ਤੇ ਅੰਦਰ ਚਲੇ ਗਏ ਜਿੱਥੇ ਮੋੜ ਬੈਠਾ ਹੋਇਆ ਜੇ, ਪਰ ਉਹਦੀਆਂ ਅੱਖਾਂ ਨਾ ਖੁੱਲੀਆਂ। ਬਾਬਾ ਮੋਰੀ ਜੀ ਆ ਗਏ ਨੇ, ਕਹਿਣ ਲੱਗੇ ਛੱਡ ਦਿਓ ਨਾ ਕਰੋ, ਕਾਰਜ ਨਹੀਂ ਹੋਇਆ। ਵਾਪਸ ਆ ਗਏ ਨੇ, ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਤੇ ਜਿਸ ਵੇਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਦਾ ਤਾਰ ਭਨ ਮਥਰਾ ਕਸ਼ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ ਧਰਨ ਗਗਨ ਅਵਖੰਡ ਮਹ ਜੋਤ ਸਵਰੂਪੀ ਰਹੇ ਹੋ ਭਰ। ਤਾਂ ਗੁਰੂ ਅਰਜਨ ਦੇ ਮਹਾਰਾਜ ਗਏ ਨੇ ਗੋਇੰਦਵਾਲ ਸਾਹਿਬ ਖੇ, ਜਦੋਂ ਪਹੁੰਚੇ ਨੇ ਬੌਲੀ ਸਾਹਿਬ ਵਿਖੇ ਇਸ਼ਨਾਨ ਕੀਤਾ ਜੇ, ਇਸ਼ਨਾਨ ਕਰਕੇ ਨਾਨਾ ਗੁਰੂ, ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਹੈ। ਤਾਂ ਫਿਰ ਇਸ਼ਾਰਾ ਕੀ ਹੋਇਆ? ਸਿਰ ਪਰ ਧਰ ਕਰ ਹੱਥ ਹਰ ਪੁਰ ਧਾਰ ਕੈ, ਗੁਰ ਅਰਜਨ ਸਿਓ ਭਣਿਓ, ਗੁਰ ਅਰਜਨ ਸਿਓ ਭਣਿਓ, ਸ਼ਬਦ ਉਚਾਰ ਕੈ ਕੀਰਤ ਮੋਹਨ ਕਰੋ ਪੋਥੀਆਂ ਲੀਜੀਐ, ਹੋ ਸ੍ਰੇਸ਼ਟ ਉਦਮ ਇਹੋ ਬੀੜ ਸਭ ਕੀਜੀਐ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਨੀ ਹੈ। ਸੰਪੂਰਨਤਾ ਤੇ ਵੈਸੇ ਦਸੋਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਕੀਤੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਬੋਲ ਕੇ ਮੈਂ ਰਾਤੀ ਸਾਂਝੇ ਕੀਤੇ ਸੀ ਤੁਹਾਡੇ ਨਾਲ, ਉਹ ਵੀ ਬੋਲ ਮੈਂ ਨਾਲ ਦੀ ਨਾਲ ਦੱਸਣੇ ਬੜੇ ਜ਼ਰੂਰੀ ਨੇ। ਤੇ ਜਿਸ ਵੇਲੇ ਗੁਰੂ ਸਵਾਰੀ ਸਿੰਘ ਜੀ ਇਹ ਬਚਨ ਹੋਏ ਨੇ ਤਾਂ ਮੇਰੇ ਗਰੀਬ ਨਿਵਾਜ ਗੋਇੰਦਵਾਲ ਸਾਹਿਬ ਤੋਂ ਚਬਾਰਾ ਸਾਹਿਬ ਨੂੰ ਚੱਲ ਪਏ ਨੇ। ਤਾਂ ਸ਼ਬਦ ਚੱਲ ਰਿਹਾ ਹੈ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਣ ਤੇਰੇ ਸੋਹਣ ਦੁਆਰ ਜੀਓ, ਸੰਤ ਧਰਮਸਾਲਾ ਧਰਮਸਾਲਾ ਪਾਰ ਦਿਆਰ ਠਾਕੁਰ, ਸਦਾ ਕੀਰਤਨ ਗਾਵਹਿ ਜੈ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜੈ ਧਿਆਵਹਿ, ਕਰ ਦਇਆ ਮਇਆ ਦਿਆਲ ਸਵਾਮੀ ਹੋ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਜਦੋਂ ਬੋਲ ਸੁਣੇ ਨਾ ਮੋਹਣ ਕਹਿੰਦਾ ਸਮਾਧੀ ਤੇ ਲਾ ਕੇ ਚਿਹਰਾਂ ਦਾ ਬੈਠਾ ਜਾ, ਪਰ ਇਹੋ ਜਿਹਾ ਰਸ ਤੇ ਕਦੇ ਆਇਆ ਹੀ ਨਹੀਂ। ਜਦੋਂ ਕੰਨਾਂ ਚ ਆਵਾਜ਼ ਪਈ, ਦੇਖੋ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਹਿਲਾਇਆ ਤੇ ਸਮਾਧੀ ਨਹੀਂ ਖੁੱਲੀ, ਭਾਈ ਗੁਰਦਾਸ ਸਾਹਿਬ ਜੀ ਆਏ ਤੇ ਸਮਾਧੀ ਨਹੀਂ ਖੁੱਲੀ, ਅਜੇ ਗੁਰੂ ਅਰਜਨ ਦੇ ਮਹਾਰਾਜ ਗਲੀ ਚ ਨੇ। ਤੇ ਜਦੋਂ ਬਾਣੀ ਦੀ ਧੁਨ ਆਵਾਜ਼ ਪਈ ਤੇ ਮੋਹਣ ਦੀਆਂ ਅੱਖਾਂ ਖੁੱਲ ਗਈਆਂ, ਆਖੋ ਸਤਨਾਮ ਸ਼੍ਰੀ। ਕਹਿੰਦਾ ਇੰਨਾ ਰਸ ਕਿਧਰੇ ਮੇਰੀ ਸਮਾਧੀ ਚੋਂ ਆ ਗਿਆ ਹੈ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ। ਤੇ ਜਦੋਂ ਥੱਲੇ ਨੂੰ ਨਿਗਾ ਮਾਰੀ ਨਾ ਤਾਂ ਬੜੇ ਕ੍ਰੋਧ ਵਿੱਚ ਬੋਲਿਆ, ਕਹਿਣ ਲੱਗਾ ਲਾਜ ਨਾ ਧਰਿਓ ਆਪ, ਅਬੈ ਚੱਲ ਆਇਓ, ਸਭ ਗੁਰੂ ਉਣ ਕੇ ਸ਼ਬਦ ਲੈਣ ਹੱਥ ਧਾਇਓ, ਅਨਕ ਜਤਨ ਕਰ ਰਹੇ ਹੋ ਨਾ ਬਸ਼ ਕਾਸ ਚਾਲਿਓ, ਹੋ ਭੂਤਲ ਬੈਠ ਬਖੰਡ ਪਖੰਡ ਬਸਾਲਿਓ। ਕਹਿਣ ਲੱਗਾ ਹੋਰ ਕੁਝ ਨਹੀਂ ਹੋਇਆ, ਤੁਸੀਂ ਧਰਤੀ ਤੇ ਬੈਠ ਕੇ ਕੀਰਤਨ ਕਰਦੇ ਹੋ ਤਾਂ ਤੇਰੇ ਸੱਚੇ ਪਾਤਸ਼ਾਹ ਫਿਰ ਸ਼ਬਦ ਉਚਾਰਨ ਕਰਦੇ ਨੇ, ਮੋਹਣ ਤੇਰੇ ਬਚਨ ਅਨੂਪ ਨਿਰੰਕਾਰ ਵੱਲੇ ਸੰਬੋਧਨ ਹੈ, ਮੋਹਣ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਣ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ, ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨ੍ਹਾਂ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੋ ਮਾਰੀਆ। ਤੇ ਜਿਸ ਵੇਲੇ ਦੂਜਾ ਬਚਨ ਮੇਰੇ ਸਾਹਿਬਾਂ ਨੇ ਉਚਾਰਿਆ ਨਾ ਤਾਂ ਬਾਬਾ ਮੋਹਣ ਜੀ ਵੱਡੇ ਗੁਰੂ ਸਾਹਿਬਾਨਾਂ ਦੀਆਂ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਸਤਿਕਾਰ ਨਾਲ ਲੈ ਕੇ ਜਦੋਂ ਥੱਲੇ ਆ ਰਹੇ ਨੇ ਚਬਾਰੇ ਸਾਹਿਬ ਚੋਂ ਤੇ ਮੇਰੇ ਗੁਰੂ

0: ਦੇ ਓ ਸੱਚੇ ਪਾਤਸ਼ਾਹ। ਫਿਰ ਅੰਮ੍ਰਿਤ ਬਾਣੀ ਉਚਾਰਨ ਕਰਦੇ ਨੇ, ਮੋਹਣ ਤੁਧ ਸਤ ਸੰਗਤ ਤਿਹਾਵੈ ਦਰਸ਼ ਧਿਆਨਾ, ਮੋਹਣ ਜਮ ਨੇੜ ਨ ਆਵੈ ਤੁਧ ਜਪੈ ਨਿਧਾਨਾ, ਜਮ ਕਾਲ ਤਨ ਕੋ ਲਗੈ ਨਾਹੀ ਜੋ ਇੱਕ ਮਨ ਧਿਆਵਹੇ, ਮਨ ਵਚਨ ਕਰਮ ਜੇ ਤੁਧ ਆਰਾਧ ਹੈ ਸੇ ਸਭੇ ਫਲ ਪਾਵਹੇ, ਮਲ ਮੂਟ ਮੂੜ ਜੇ ਮੁਗਧ ਹੋਤੇ ਸੋ ਦੇਖ ਦਰਸੋ ਗਿਆਨਾ, ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਪੋਥੀਆਂ ਲੈ ਆਉਂਦੀਆਂ ਇੱਕਦਮ ਬਾਬਾ ਮੋਹਣ ਜੀ ਮੇਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਪਿਛਾ ਹੋ ਗਏ ਤੇ ਸਹਿਜੇ ਜੇ ਬੋਲ ਕਹੇ ਮੇਰੇ ਸੱਚੇ ਪਾਤਸ਼ਾਹ ਜੀ ਨੇ, ਹਮਰੇ ਹਮਰੀ ਜਨਨੀ ਕੇ ਵੱਡ ਭਰਾਤਾ ਲਾਗਤ ਹੋ ਮਾਤਲ ਸੁਖ ਦਾਤਾ, ਪਿਤਾ ਤੁਮਾਰੇ ਗੁਰੂ ਗੰਭੀਰ ਨਿਜ ਸੇਵਕੀ ਕਾਂਟ ਤਪੀਰ, ਜੇ ਮਾਤਲ ਸੰਬੰਧ ਵਿਚਾਰ ਬੰਧਨ ਠਾਨੈ ਬੰਧਨ ਠਾਨੈ ਉਚਿਤ ਹਮਾਰ, ਤਾਂ ਤੇ ਅਨਚੁਤ ਨਹੀਂ ਕਰੀਜੈ ਪੱਗ ਪਰ ਹਮਰੀ ਬੰਧਨ ਲੀਜੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਡੇ ਮਾਤਾ ਮਾਤਾ ਭਾਨੀ ਜੀ ਦੇ ਵੱਡੇ ਭਰਾਤਾ ਜੀ ਹੋ, ਤੁਸੀਂ ਵੱਡੇ ਗੁਰੂ ਸਾਹਿਬਾਨਾਂ ਦੇ ਪੁੱਤਰ ਹੋ, ਤੁਸੀਂ ਸਾਡੇ ਮਾਮਾ ਜੀ ਲੱਗਦੇ ਹੋ, ਨਮਸਕਾਰ ਅਸੀਂ ਕਰਨੀ ਹੈ। ਤੇ ਜਦੋਂ ਇਹ ਬਚਨ ਸੁਣੇ ਨਾ ਗੋ ਸੁਣ ਗੁਰ ਨੰਦਨ ਮੋਹਣ ਕਾਨਾ ਧਰੇ ਨਿਮਰਤਾ ਬਾਕ ਮਖਾਨਾ, ਸ੍ਰੀ ਅਰਜਨ ਭਗਤੀ ਸੁਤ ਮੇਰੇ ਪਰਸੋ ਚਰਨ ਕਮਲ ਅਬ ਤੇਰੇ, ਭੂਲ ਪਈ ਮੁਝ ਤੇ ਜੋ ਪਹਿਲੇ ਬਖਸ਼ੋ ਆਪ ਨਿਜ ਕੀਜੈ ਸੈਲੇ, ਮੈਨੂੰ ਬਖਸ਼ ਦਿਓ। ਤਾਂ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਬਖਸ਼ ਦਿੱਤਾ, ਪੋਥੀਆਂ ਪ੍ਰਾਪਤ ਹੋ ਗਈਆਂ ਨੇ। ਸਤਿਗੁਰੂ ਮਹਾਰਾਜ ਜਿਸ ਵੇਲੇ ਉਹ ਪੋਥੀਆਂ ਲੈ ਕਰਕੇ ਗੁਰੂ ਸਵਾਰੀ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ, ਜਿੱਥੇ ਅੱਠ ਸੱਠ ਘਾਟ ਹੈ ਨਾ ਖੜਾ ਸਾਹਿਬ ਬਣਿਆ ਦੁੱਖ ਭੰਜਨ ਬੇਰ ਦੇ ਬਿਲਕੁਲ ਉਰਲੇ ਪਾਸੇ ਨਾਲ, ਤਾਂ ਇੱਥੇ ਮਹਾਰਾਜ ਨੇ ਪਹੁੰਚ ਕੇ ਫਿਰ ਸ਼ਬਦ ਉਚਾਰਨ ਕੀਤਾ, ਹਮ ਤਨਵੰਤ ਭਾਗਟ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਖੂਟ ਤੋਲ, ਖਾਵੈ ਖਰਚੈ ਰਲ ਮਿਲ ਭਾਈ ਤੋਟ ਨ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਕ ਖਜਾਨਾ ਲੈ ਅਰਲਾ। ਜਗ੍ਹਾ ਵੇਖੀ ਹੈ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਾ ਸਮਰਤ ਪੀਜੈ। ਰਾਮਸਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਗੁਰੂ ਖਾਲਸਾ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਿਖਾ ਦਿੱਤਾ। ਤਾਂ ਜਿਸ ਵੇਲੇ ਗੁਰੂ ਕੀ ਅੰਮ੍ਰਿਤ ਬਾਣੀ ਲਿਖੀ ਜਾ ਰਹੀ ਹੈ ਨਾ, ਭਗਤਾਂ ਦੀ ਬਾਣੀ ਲਿਖੀ, ਤਾਂ ਫਿਰ ਚਾਰ ਭਗਤ ਉਹ ਵੀ ਆ ਗਏ ਨੇ ਲਾਹੌਰ ਤੋਂ ਚੱਲ ਕੇ, ਜਿਨ੍ਹਾਂ ਨੇ ਆ ਕੇ ਬੇਨਤੀ ਕੀਤੀ ਵੀ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਮ ਬੰਦ ਕਰ ਦਿਓ ਲਿਖ ਦਿਓ। ਕਹਿਣ ਲੱਗੇ ਸਤਿਗੁਰੂ ਜੀ ਤੁਸਾਂ ਨੇ ਕੀ ਕੀਤਾ, ਮਿਰਤਕ ਭਏ ਲਿਖ ਤਿੰਨ ਬਾਨੀ, ਹਮ ਜੀਵਤ ਕੀ ਸੁਧ ਨਹੀਂ ਜਾਨੀ, ਜੇ ਹਮਰੇ ਤੁਮ ਸ਼ਬਦ ਲਿਖੋ ਨ ਹੈ, ਜੇ ਸਾਡੇ ਸ਼ਬਦ ਨਹੀਂ ਨਾ ਤੁਸਾਂ ਨੇ ਲਿਖੇ ਤਾਂ ਫਿਰ ਇਹ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਨਹੀਂ ਹੋਣਾ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਭਗਤ ਆਏ ਸੀ, ਬਾਣੀ ਪੜ੍ਹੀ ਹੈ, ਬਾਣੀ ਅਸੀਂ ਕਰਮ ਵਾਰ ਲਿਖਾਈ ਹੈ, ਤੁਸੀਂ ਆਇਓ ਤੁਸੀਂ ਬਾਣੀ ਲਿਖਾ ਦਿਓ। ਤੇ ਉਹ ਜਿਹੜੇ ਭਗਤ ਆਏ ਨੇ ਨਾ, ਇੱਕ ਦਾ ਨਾਮ ਹੈ ਸਾਰਿਆਂ ਤੋਂ ਵੱਡਾ ਕਾਨਾ, ਉਹ ਲਿਖਦਾ ਹੈ ਬੋਲਦਾ ਹੈ, ਕਹਿੰਦਾ ਮਹਾਰਾਜ ਲਿਖੋ, ਕਹਿੰਦਾ ਉਹ ਹੀਰੇ ਮੈਂ ਉਹ ਹੀਰੇ ਜਾ ਕੋ ਨਾਰਦ ਸਾਰਦ ਸੇਵੈ ਸੇਵੈ ਦੇਵੀ ਦੇਵਾ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਧ ਸਭ ਕਰਦੇ ਜਾ ਕੀ ਸੇਵਾ ਰੇ, ਕਹੇ ਕਾਨਾ ਮਮ ਆਸ ਸਰੂਪ ਹੈ ਅਪਰੰਪਰਾ ਲੱਖ ਪੇਵਾ ਰੇ। ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਕਾਨਿਆ ਇਹਦੇ ਚ ਹੰਕਾਰ ਬੋਲਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬੋਲ ਦਰਜ ਨਹੀਂ ਹੋ ਸਕਦੇ। ਦੂਜਾ ਬੋਲਿਆ ਕਹਿਣ ਲੱਗਾ ਜੀ ਸਾਡੇ ਨਾਲੋਂ ਸੇ ਭੜੇ ਜੋ ਜੰਮਦੇ ਆ ਮੋਏ, ਸਾਡੇ ਨਾਲੋਂ ਤੇ ਉਹ ਚੰਗੇ ਨੇ ਜਿਹੜੇ ਜੰਮਦੇ ਆ ਮਰ ਜਾਣ। ਮਹਾਰਾਜ ਕਹਿੰਦੇ ਨਾ ਪਹਿਲਾਂ ਇਹ ਗਲਤ ਹੈ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਵੀ ਜੰਮਣਾ ਮਰਨਾ ਹੁਕਮ ਹੈ, ਤੇਰੀ ਬਾਣੀ ਵੀ ਨਹੀਂ ਲਿਖੀ ਜਾਣੀ। ਤੇ ਦੂਸਰਾ ਤੀਸਰਾ ਬੋਲਦਾ ਪੀਲੋ ਬੋਲਦਾ ਹੈ, ਕਹਿਣ ਲੱਗੇ ਕਾਗਦ ਸੰਧੀ ਪੂਤਲੀ ਤਉ ਨਾ ਤ੍ਰਿਆ ਨਿਹਾਰ ਜਿਉਂ ਹੀ ਮਾਰਲ ਜਾਵੀ ਜਥਾ ਬਲੋਚਣ ਧਾੜ। ਕਹਿੰਦਾ ਜੀ ਮੇਰੀ ਬਾਣੀ ਲਿਖ ਦਿਓ, ਕਹਿੰਦਾ ਕਿਤੇ ਕਾਗਜ਼ ਦੀ ਔਰਤ ਵੀ ਹੋਵੇ ਨਾ ਉਹਦੇ ਵੱਲੇ ਵੀ ਵੇਖਣਾ ਨਹੀਂ ਚਾਹੀਦਾ। ਤਾਂ ਮਹਾਰਾਜ ਕਹਿਣ ਲੱਗੇ ਨਾ ਭਈ ਨਾ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬੋਲ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਹਨਾਂ ਮਾਵਾਂ ਭੈਣਾਂ ਤੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤੇ ਨੇ, ਤੂੰ ਕਹਿਣ लगा बीबी की निंदा कर दी है, ये तेरी परवान नहीं है। ते फिर जेड़ा खीरला सी बोलिया, कह लगा चुप वे अड़िया, चुप वे अड़िया, बोलन दी नी जाहे अड़िया, सजना बोलन दी जाहे नाही, अंदर बार हिक्कां साई किस नू आख सुनाई, इको दिल पर सब कट अंदर दूजी नाहे कदाई, कह उस हैन फकीर नमाणा सतगुर तो बल जाई। महाराज कहिंदे ना भई ना गुरु का हुक्म है, लभ लोभ हंकार ताज तृष्णा बहुत नाही बोलना। तिना महाराज ने खंडन कर दिता है। ये ओ बाणी है जेड़ी जुगो जुग अटल है, जिदे वास्ते गुरु अमरदास महाराज ने बचन कहे सी, आव हो सिख सतगुरु के प्यारे हो गाव हो सच्ची बाणी, बाणी ता गाव हो गुरु केरी बाणिया सिर बाणी। ता मेरे गरीब निवाज गुरु गोबिंद सिंह साहब महाराज ने दमदमा साहब जी की पावन धरती ते गुरु तेग बहादुर महाराज जी की अमृत बाणी सतगुरु महाराज ने लिखा के भाई मणि सिंह जी तो ते बाबा दीप सिंह जी ने शाही कलम का प्रबंध किया सी, धन सो कागद कलम धन, धन भांडा धन मस, धन लिखारी नानका जन नाम लिखाया सच। ता गुरु खालसा जी बाणी की संपूर्णता हुई। जदों हजूर साहब जी की धरती ते पहुंच गए ने ते सिखा ने बेनती की सी, महाराज तुसी ज्योति ज्योत समा लगे हो, सानू किन्ना दे लड़ लाओगे, ते जेड़े बोल कहे सी मैं अर्थ नहीं करने समाप्ति वाले आना है। ते गुरु गोबिंद सिंह साहब महाराज ने बचन कहे सी, श्री गुरु ग्रंथ साहिब सब केरा, जो हमरे चाहे दर्शन हेरा, सो शरदा तर हेरन कर, गन पापन को तत्शिन हर, मोको बात करन की चाह, पढ़े सुने गुरु ग्रंथ उमाह, तिस मैं कहो सो करे कमावन, चार पदार्थ ले मन पावन, होहे कामना से कह कोई, बिघन पर कह संकट होई, शरण ग्रंथ साहब की जाए, तत्शिन सतगुरु बने सहाय। भाई गुरु को आ जाना है, आग्या भई अकाल की तब चलायो, पंथ सब सिखण को हुक्म है, गुरु मान्यो ग्रंथ। कवि निहाल सिंह जी ने बड़े सोने बचन कहे ने, कहिंदे दूध चाहे पूत चाहे, राज पाज सूत चाहे, भाड़ी कर तूत चाहे, हरिया चाहे सोग को, सत सन तोख चाहे, ज्ञान ध्यान मोख चाहे, कट्यो काम रोग चाहे, साधु चाहे जोग को, धन दी वरदान चाहे, आग्या में जहान चाहे, शुभ सन तान चाहे, आरजा अरोग को, श्री गुरु ग्रंथ साहिब सारो जे ना सुनियो जाए, आए सुने भोग को। कहिंदे गुरु ग्रंथ साहिब जी की बाणी दे जाप कराउंदे हो ना, सोनी चाहीदी है बाणी, नहीं ते नामे महाले दे श्लोक सुन लिया करो, बड़े सोने बोल कहे ने। कहिंदे काहू को परोसो है जमीन को जमाने बीच, काहू को परोसो है जमीन को जमाने बीच, काहू को परोसो चार चाकरी जहाज पे, काहू को परोसो पारी शाह पात शाह मीत, काहू को परोसो है कुटुंबी करे काज पे, काहू को परोसो देवानी और पारसी पे, काहू को परोसो संत गिरी की मजाज पे, काहू को परोसो चार चातरी चलाकी चोख, मोको तो परोसो एक ग्रंथ महा राज पे। धन गुरु ग्रंथ साहिब महाराज जी दिया आप संगतां नूं बेअंत बेअंत वधाइयां होवन जी। महापुरशां दे वी तुसीं दिहाड़े मना रहे हो, संत बाबा करतार सिंह जी, संत बाबा आनंद सिंह जी, संत बाबा ईश्वर सिंह जी, संत बाबा आनंद सिंह जी। क्यों मैं गुरबाणी का विशा तां लिया है, जे संत बने ने ते बाणी करके बने ने, बाणी तो बिना संत थोड़ी है, जे बाणी नाम है ते संत है, जे साडे कोल बाणी आ गई ते सारे ही संत बन गए, सारे ही महात्मा बन गए। सतगुरु जी रहमता करन गुरु सवारी संगत जी, दास नूं तकरीबन चार वीकां दा समा गुरुद्वारा फ्री मोड साहिब विखे हाजरी भरदिया लंघ चुका है, आउंदिया जांदिया हाजरी भरदिया, आउंदिया जांदिया हाजरी भरदिया बेअंत बेअंत पुल्लां हुंदियां ने, अपनियां पुल्लां खुद नहीं पता हुंदियां संगतां नूं, तां गुरु साहिब जी नूं पता हुंदियां ने। हथ जोड़ के बेनती है, मेरिया भुला मेरे गुणा मैनू माफ कर दियो, गुरु दे शब्द तुहाडे साडे हिरदे विच वस जावन। सतगुरु महाराज आदि गुरु ग्रंथ साहिब महाराज जी का बेअंत बेअंत बेअंत शुकराना है। ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਸਟਾਫ ਦਾ ਬਹੁਤ ਧੰਨਵਾਦ ਹੈ। ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਦਵਿੰਦਰ ਸਿੰਘ ਜੀ, ਬੜੇ ਲੰਮੇਰੇ ਸਮੇਂ ਤੋਂ ਉਦਾਸ ਨੂੰ ਜਿਵੇਂ ਗਾਹੇ ਬਗਾਹੇ ਜਾਣਦੇ ਰਹਿੰਦੇ ਨੇ, ਸਮਾਂ ਵੀ ਸਮੇਂ ਬਣਦਾ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਜਸਵਿੰਦਰ ਸਿੰਘ ਜੀ ਜੰਡੀ, ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ, ਸਤਿਗੁਰੂ ਆਪ ਜਾਣਦੇ ਨੇ, ਜਿੰਨੀ ਪ੍ਰਬੰਧਕ ਕਮੇਟੀ ਹੈ ਸਾਰਿਆਂ ਦਾ ਧੰਨਵਾਦ। ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਚਲਾ ਰਹੇ ਨੇ ਗੁਰੂ ਚਰਨਾ ਚ ਅਰਦਾਸ ਹੈ ਮਹਾਰਾਜ, ਆਉਣ ਵਾਲੇ ਸਮੇਂ ਅੰਦਰ ਇਹ ਸਾਰੇ ਪ੍ਰਬੰਧਕ ਸਾਹਿਬਾਨ ਹੋਰ ਗੁਰੂ ਘਰ ਨੂੰ ਦਿਨ ਦੁੱਗਣੀ ਰਾਤ ਚੌਗਣੀਆਂ ਬੁਲੰਦੀਆਂ ਵਿੱਚ ਲੈ ਕੇ ਜਾਣ। ਦਾਸ ਦੀ ਅਰਦਾਸ ਹੈ, ਭੁੱਲਾਂ ਦੀਆਂ ਮਾਫੀਆਂ, ਮਿੰਟ ਉੱਤੇ ਹੋ ਗਿਆ, ਮਾਫ਼ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਵਰ ਛਤਰ ਤਖ਼ਤ ਦੇ ਮਾਲਕ, ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਮਨਾ ਰਹੀ ਸਨਮਾਨਯੋਗ ਸਾਧ ਸੰਗਤ ਜੀ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਉਹ ਮਹਾਨ ਪਵਿੱਤਰ ਦਿਹਾੜਾ, ਜਿਸ ਦਿਨ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਹੋਈ, ਉਸ ਦੇ ਪ੍ਰਥਾਏ ਹੋਏ ਆਪ ਜੀ ਦੇ ਨਾਲ ਪੰਥ ਦੇ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਪਾਵਨ ਬਾਣੀ ਦੀ ਵਿਚਾਰ ਗੁਰੂ ਇਤਿਹਾਸ ਸਰਵਣ ਕਰਾਇਆ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਚਾਰ ਹਫ਼ਤੇ ਤੋਂ ਇਸ ਥਾਂ 'ਤੇ ਹਾਜ਼ਰੀ ਭਰ ਰਹੇ ਸਨ, ਇਹ ਉਸ ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ। ਸੋ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾਂ ਨੂੰ ਕਿ ਉਹ ਭਾਈ ਗੁਰਮੇਲ ਸਿੰਘ ਹੋਣਾਂ ਨੂੰ ਗੁਰੂ ਬਖਸ਼ਿਸ਼ ਸਰੋਪਾਉ ਦੀ ਬਖਸ਼ਿਸ਼ ਦੇਣ। ਬੋਲੇ ਬੋਲੇ ਸੋਨਿਹਾਲ, ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਕਿ ਬੱਚੇ ਆਪ ਜੀ ਦੇ ਨਾਲ ਕੁਝ ਕਵੀਸ਼ਰੀ ਦੇ ਰੰਗ ਆਪ ਜੀ ਨਾਲ ਪੇਸ਼ ਕਰਨ, ਉਹਨਾਂ ਤੋਂ ਪਹਿਲਾਂ ਕੁਝ ਮਿੰਟਾਂ ਵਾਸਤੇ ਮੈਂ ਬੇਨਤੀ ਕਰਾਂਗਾ। ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ, ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਪੰਜਾਬੀ ਲੋਕ ਰੰਗ ਸਰਦਾਰ ਸੁਰਿੰਦਰ ਸਿੰਘ ਜੀ ਧਨੋਆ, ਜਿਨ੍ਹਾਂ ਨੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਾਟਕ ਦੇ ਜ਼ਰੀਏ ਜਿੱਥੇ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਸਰੋਤਿਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਪਿਛਲੇ ਸਮੇਂ ਦੇ ਵਿੱਚ, ਵੀ ਉਹਨਾਂ ਨੇ ਆਪ ਸਾਰਿਆਂ ਨੇ ਉਹਦੇ ਲਿਖੇ ਹੋਏ, ਨਿਰਦੇਸ਼ ਕੀਤੇ ਹੋਏ, ਖੇਡੇ ਹੋਏ ਨਾਟਕ ਵੇਖੇ ਹਨ। ਹੁਣ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਗੁਰੂ ਮਹਾਰਾਜ ਨੇ ਉਦੋਂ ਬਖਸ਼ਿਆ। 17ਵੀਂ ਸਦੀ ਦੇ ਮਹਾਨ ਜਰਨੈਲ, ਕੌਮ ਦੇ ਪਹਿਲੇ ਜਥੇਦਾਰ, ਕੌਮ ਦੇ ਜਿਨ੍ਹਾਂ ਨੇ ਲਸਾਨੀ ਸ਼ਹਾਦਤ ਕੀਤੀ, 6 ਸਾਲ ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ, ਜਿਸ ਜਰਨੈਲ ਦੀ ਸ਼ਹਾਦਤ ਵੀ ਅਨੋਖੀ ਸੀ, ਉਹ ਜਰਨੈਲ ਜਿਹੜਾ ਪੁੰਛ ਦੀ ਧਰਤੀ ਤੋਂ ਤੁਰਿਆ, ਗੁਰਦਾਸ ਨੰਗਲ ਦੀ ਗਲੀ ਦੇ ਵਿੱਚ ਗ੍ਰਿਫਤਾਰ ਹੋਇਆ, ਜਿਹਦੇ ਨਾਲ 700 ਸਿਰ ਗੱਡਿਆਂ 'ਤੇ ਲੱਦ ਕੇ ਉਸ ਕੌਮ ਦੇ ਜਰਨੈਲ ਦਾ ਇੱਕ ਜਲੂਸ ਗਿਆ ਸੀ ਦਿੱਲੀ ਦੇ ਤਖ਼ਤ ਵੱਲ। ਉਸ ਦਿੱਲੀ ਦੇ ਤਖ਼ਤ ਨੂੰ ਚੈਲੇਂਜ ਕਰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ, ਜਿਹਦੇ 4.25 ਸਾਲ ਦੇ ਪੁੱਤਰ ਦਾ ਆਂਦਰਾਂ ਕੱਢ ਕੇ ਉਹਦੇ ਗਲੇ ਦੇ ਵਿੱਚ ਹਾਰ ਪਾਇਆ ਗਿਆ, ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ, ਉਸ ਮਹਾਨ ਕੌਮੀ ਜਰਨੈਲ ਦੀ ਕੁਰਬਾਨੀ ਨੂੰ ਸਜਦਾ ਕਰਦਿਆਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਲੋਕਾਂ ਦੇ ਤੱਕ, ਦੁਨੀਆਂ ਦੇ ਸਾਹਮਣੇ ਪਹੁੰਚਾਇਆ ਜਾਵੇ ਇੱਕ ਨਾਟਕ ਦੇ ਜ਼ਰੀਏ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਤੰਬਰ ਮਹੀਨੇ ਤੋਂ ਉਹ ਨਾਟਕ ਆਰੰਭ ਹੋ ਜਾ, ਉਸ ਦੇ ਬਾਰੇ 'ਚ ਮੈਂ ਬੇਨਤੀ ਕਰਾਂਗਾ ਸਰਦਾਰ ਸੁਰਿੰਦਰ ਸਿੰਘ ਜੀ ਧੂਆ ਹੋਣਾਂ ਨੂੰ ਕਿ ਉਹ ਕੁਝ ਮਿੰਟਾਂ ਵਿੱਚ ਉਸ ਇਤਿਹਾਸ ਬਾਰੇ ਅਤੇ ਉਸ ਨਾਟਕ ਬਾਰੇ ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਸਰਦਾਰ ਸੁਰਿੰਦਰ ਸਿੰਘ ਜੀ ਧਨੋਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਉਹ ਹਾਰੇ ਨਹੀਂ ਸੀ, ਉਹ ਹਾਰੇ ਨਹੀਂ ਸੀ ਥੱਕ ਗਏ ਸੀ, ਉਹ ਹਾਰੇ ਨਹੀਂ ਸੀ ਥੱਕ ਗਏ ਸੀ, ਥੋੜ੍ਹਾ ਜਿਹਾ ਦਮ ਲੈ ਲੈਣ ਦਿਓ, ਉਹ ਮੁੜ ਕੇ ਚੁੱਕ ਹਥਿਆਰ ਲੈਣਗੇ, ਥੋੜ੍ਹਾ ਜਿਹਾ ਦਮ ਲੈ ਲੈਣ ਦਿਓ, ਉਹ ਮੁੜ ਕੇ ਚੁੱਕ ਹਥਿਆਰ ਲੈ ਲੈਣਗੇ, ਚੱਪੜ ਚਿੜੀ ਦੀ ਟਿੱਬੀ ਉੱਤੋਂ ਉਹ ਸੂਬੇ ਨੂੰ ਲਲਕਾਰ ਦੇਣਗੇ। ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਦੇਗ ਤੇ ਤੇਗ ਦੀ ਫਤਿਹ ਬਾਬਾ ਬੰਦਾ ਬਹਾਦਰ ਨੂੰ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਤੋਂ ਮਿਲੀ ਸਿੱਕਾ ਜ਼ਦ ਬਰ ਹਰਦੋ ਆਲਮ ਤੇਗ ਨਾਨਕ ਬਹਾਬਸਤ ਫਤਿਹ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਫਜ਼ਲ ਸੱਚਾ ਸਾਹਿਬ ਅਸਤ ਸਿੱਕਾ ਮਾਰਿਆ ਦੋ ਜਹਾਨ ਅੰਦਰ ਸਿੱਕਾ ਮਾਰਿਆ ਦੋ ਜਹਾਨ ਅੰਦਰ ਇਹ ਬਰਕਤਾਂ ਸਾਰੀਆਂ ਨਾਨਕ ਦੀਆਂ ਤੇਗ ਦੀਆਂ ਨੇ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਾਨ ਦੀ ਏ ਅਤੇ ਮੇਰਾ ਸੱਚੀ ਸਰਕਾਰ ਦੀਆਂ ਨੇ ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਲੈਗਸੀ ਕਿ ਉਹਨਾਂ ਨੇ ਸਿੱਖ ਲੈਗਸੀ ਜੋ ਸਾਨੂੰ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸੋਚੋ ਜ਼ਰਾ ਕਿ ਜੇ ਬੰਦਾ ਬਹਾਦਰ ਪੰਜਾਬ ਨਾ ਆਉਂਦਾ ਅੱਜ ਸਾਡਾ ਇਤਿਹਾਸ ਕੀ ਹੁੰਦਾ ਇਹ ਸੋਚਣ ਵਾਲੀ ਗੱਲ ਹੈ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਲੋਕ ਰੰਗ ਦੀ ਟੀਮ ਨੇ ਜਿਵੇਂ ਤੁਸੀਂ ਪਿਛਲੇ ਸਾਲ ਜ਼ਫਰਨਾਮਾ ਪਲੇ ਦੇਖਿਆ ਖੇਡਿਆ ਇੱਥੇ ਵੀ ਖੇਡਿਆ ਗਿਆ ਗੁਰਦੁਆਰਾ ਸਾਹਿਬ ਤੁਸੀਂ ਸਾਰਿਆਂ ਨੇ ਦੇਖਿਆ ਹੈ ਜਿੱਥੋਂ ਉਹ ਪਲੇ ਖਤਮ ਹੁੰਦਾ ਹੈ ਉਸੀ ਜਗ੍ਹਾ ਤੋਂ ਇਹ ਪਲੇ ਸ਼ੁਰੂ ਹੁੰਦਾ ਹੈ ਮਤਲਬ ਨੰਦੇੜ ਤੋਂ ਸ਼ੁਰੂ ਹੁੰਦਾ ਹੈ ਹਜ਼ੂਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਥੱਪੜੇ ਤੋਂ ਸ਼ੁਰੂ ਹੁੰਦਾ ਹੈ ਮਾਧੋ ਦਾਸ ਪੁਰਾਣਾ ਨਾਂ ਲਛਮਣ ਦਾਸ ਗੁਰੂ ਜੀ ਦਾ ਦਿੱਤਾ ਹੋਇਆ ਨਾਂ ਬੰਦਾ ਸਿੰਘ ਬਹਾਦਰ ਉਹਦੀ ਕੀ ਲਾਸਾਨੀ ਕਦਰ ਸੀ ਉਹਦੀ ਕੀ ਕੀਮਤ ਸੀ ਕਿੰਨਾ ਜੋਸ਼ ਸੀ ਦੇਖੋ ਗੱਲਾਂ ਇੱਥੇ ਕਰਨੀਆਂ ਨੇ ਸੁਣਾਉਣੀਆਂ ਨੇ ਲੋਕ ਸੁਣਾਉਂਦੇ ਨੇ ਕੀਰਤਨ ਹੁੰਦੇ ਨੇ ਕਥਾ ਹੁੰਦੇ ਨੇ ਉਹ ਸਾਰੀ ਸੁਣਨ ਵਾਲੀ ਗੱਲ ਹੈ ਮੈਂ ਕੀ ਕਰਨਾ ਮੈਂ ਉਸੀ ਗੱਲ ਨੂੰ ਤੁਹਾਡੇ ਸਾਹਮਣੇ ਸਟੇਜ 'ਤੇ ਪੋਰਟਰੇਟ ਕਰਨਾ ਦਿਖਾਉਣਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਹੁੰਦੀ ਹੈ ਮੈਂ ਤੁਹਾਨੂੰ ਸਟੇਜ 'ਤੇ ਦਿਖਾਵਾਂਗਾ ਬੰਦਾ ਸਿੰਘ ਦੇ ਬੱਚੇ ਦਾ ਕਤਲ ਸਟੇਜ 'ਤੇ ਹੁੰਦਾ ਹੋਇਆ ਤੁਸੀਂ ਦੇਖੋਗੇ ਉਸਦੇ ਕਾਲਜਾ ਕੱਢ ਕੇ ਦਿਲ ਉਹਦੇ ਮੂੰਹ ਦੇ ਵਿੱਚ ਥੁੰਨ ਦਿੱਤਾ ਜਾਊਗਾ ਤਾਂ ਕਿ ਸਾਡੀ ਆਉਣ ਵਾਲੀ ਨਸਲ ਹੈ ਜਿਹੜੀ ਦੇਖ ਸਕੇ ਕਿ ਇਹ ਸਾਡਾ ਇਤਿਹਾਸ ਇੰਨਾ ਉੱਚਾ ਹੈ ਔਰ ਬੰਦਾ ਫਿਰ ਵੀ ਨਹੀਂ ਡੋਲ ਰਿਹਾ ਪਰ ਅਫਸੋਸ ਦੀ ਗੱਲ ਹੈ ਸਾਡੀ ਕੌਮ ਨੇ ਮਹਾਰਾਣੀ ਜਿੰਦਾਂ ਐਡੀ ਬਾਵਾਕਾਰ ਔਰਤ ਜਿਸਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਧਰਮ ਦੇ ਪਿੱਛੇ ਲੜਨ ਨੂੰ ਲਾ ਦਿੱਤੀ ਅਤੇ ਬੰਦਾ ਸਿੰਘ ਬਹਾਦਰ ਦੀ ਜੋ ਲਾਸਾਨੀ ਕੁਰਬਾਨੀ ਹੈ ਅਸੀਂ ਦੋਨਾਂ ਸ਼ਖਸਾਂ ਨੂੰ ਮਾਣ ਇੱਜ਼ਤ ਅਤੇ ਜੋ ਉਹਨਾਂ ਦਾ ਬਣਦਾ ਸੀ ਉਹ ਕਿਰਦਾਰ ਨਹੀਂ ਦੇ ਸਕੇ ਅਸੀਂ ਇਹ ਸੋਚਿਆ ਹੈ ਕਿ ਆਓ ਉਸ ਜਰਨੈਲ ਨੂੰ ਜਿਸ ਨੇ ਸਾਡੇ ਸਿਰ 'ਤੇ ਦਸਤਾਰਾਂ ਸਜਾਈਆਂ ਆਪਣੀ ਹੋਮੇਜ ਦੇਈਏ ਇਸ ਦੇ ਨਾਲ ਦੇਖੋ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਨਾਟਕ ਦੇ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਲੈਗਸੀ ਇਹ ਹੈ ਕੋਈ ਆਮ ਬੰਦੇ ਨਾਲ ਨਹੀਂ ਉਹ ਲੜਿਆ ਦਿੱਲੀ ਦਾ ਬਾਦਸ਼ਾਹ ਫਰਕ ਸੀ ਹੈ ਸੂਬਾ ਸਰਹੰਦ ਲਾਹੌਰ ਹੈ ਨਾ ਸੂਬਾ ਸਰਹੰਦ ਹੈ ਅਤੇ ਫਿਰ ਅਬਦ ਸਮਦ ਖਾਨ ਲਾਹੌਰ ਹੈ ਉਹ ਤਿੰਨ ਤਖਤਾਂ ਦੇ ਨਾਲ ਲੜ ਰਿਹਾ ਹੈ ਬਰਾਬਰ ਦੀ ਲੜਾਈ ਕਰ ਰਿਹਾ ਹੈ ਉਹਨਾਂ ਕੋਲ ਇੰਨੀ ਸ਼ਾਹੀ ਫੌਜ ਹੈ ਅਤੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਕੀ ਹੁੰਦਾ ਹੈ ਉੱਥੇ ਮੈਂ ਵਜ਼ੀਰ ਖਾਨ ਨੂੰ ਤੁਹਾਨੂੰ ਐਨ ਸਟੇਜ ਦੇ ਉੱਤੇ ਹਾਥੀ 'ਤੇ ਚੜਿਆ ਜਾਂਦਾ ਦਿਖਾਵਾਂਗਾ ਉਹ ਵੀ ਘੱਟ ਨਹੀਂ ਸੀ ਬਰਾਬਰ ਦੀ ਗੱਲ ਸੀਗੀ ਅਸਲੀ ਲਿਖਤ ਉਹੀ ਹੁੰਦੀ ਹੈ ਜੋ ਬੈਲੈਂਸ ਰੱਖ ਕੇ ਲਿਖੀ ਜਾਵੇ ਇਕੱਲੇ ਸਿੱਖਾਂ ਦੀ ਗੱਲ ਨਾ ਹੋਵੇ ਨਾਲ ਨਾਲ ਉਹਨਾਂ ਬਹਾਦਰਾਂ ਦੀ ਵੀ ਗੱਲ ਹੋਵੇ ਜਿਹੜੇ ਉਹਨਾਂ ਨਾਲ ਆਪਣਾ ਕੀ ਕਹਿੰਦੇ ਹੈਗੇ ਹੈ ਹੱਥ ਪੰਜਾ ਹੋ ਰਿਹਾ ਸੀਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇਹ ਨਾਟਕ ਪਹਿਲਾ ਪ੍ਰੀਮੀਅਰ ਸ਼ੋਅ ਇਸ ਦਾ 26 ਸਤੰਬਰ ਨੂੰ ਸ਼ਾਮ ਨੂੰ ਪੂਰੇ 5 ਵਜੇ ਜੇਮਸ ਲੋਗਨ ਹਾਈ ਸਕੂਲ ਦੇ ਥੀਏਟਰ ਵਿੱਚ ਹੋ ਰਿਹਾ ਹੈ ਜਿਹੜਾ ਕਿ ਯੂਨੀਵਰਸਿਟੀ ਹੈ ਤੁਹਾਨੂੰ ਪਤਾ ਹੈ ਐਲਵਰਾਡੋ ਨਾਈਲਸ ਦੇ ਐਚ ਸਟਰੀਟ ਦਾ ਕੋਰਨਰ ਹੈ ਉੱਥੇ ਸਾਡੇ ਪਹਿਲਾਂ ਵੀ ਬਹੁਤ ਸ਼ੋਅ ਹੋਏ ਨੇ ਜ਼ਫਰਨਾਮਾ ਸ਼ੋਅ ਜਿਹੜਾ ਜ਼ਫਰਨਾਮਾ ਸ਼ੋਅ ਤਾਂ ਮੈਨੂੰ ਕਹਿੰਦਾ ਚੰਗਾ ਵੀ ਨਹੀਂ ਲੱਗਦਾ ਜ਼ਫਰਨਾਮੇ ਦਾ ਜੋ ਪ੍ਰੋਡਕਸ਼ਨ ਸੀਗੀ ਉਹ ਅਸੀਂ ਇੱਥੋਂ ਸ਼ੁਰੂ ਕਰਕੇ 40-50 ਸ਼ੋਅ ਇੱਥੇ ਅਤੇ ਕੈਨੇਡਾ ਕੀਤੇ ਫਿਰ ਪਹਿਲੀ ਵਾਰ ਇਤਿਹਾਸ 'ਚ ਰਚਿਆ ਗਿਆ ਹੈ ਕਿ ਅਮਰੀਕਾ ਤੋਂ ਕੋਈ ਟੀਮ ਇੰਡੀਆ ਜਾ ਕੇ ਪੰਜਾਬ ਜਾ ਕੇ ਖੇਡੀ ਕਰਨਾਲ ਤੋਂ ਲੈ ਕੇ ਜੰਮੂ ਤੀਕ ਉਸਦੇ ਸਾਰੇ ਸ਼ੋਅ ਕੀਤੇ ਅਤੇ ਇਹ ਨਾਟਕ ਵੀ ਜਦੋਂ ਇੱਥੇ ਪੂਰਾ ਹੋ ਗਿਆ ਅਸੀਂ ਮੁੜ ਕੇ ਫਿਰ ਪੰਜਾਬ ਖੇਡਣ ਜਾ ਰਹੇ ਹਾਂ ਉਸ ਦੀ ਸ਼ੁਰੂਆਤ ਚੱਪੜ ਚਿੜੀ ਤੋਂ ਹੋਵੇਗੀ ਅਤੇ ਰਜੌਰੀ ਪੁੰਛ ਦੇ ਵਿੱਚ ਜਾ ਕੇ ਖਤਮ ਹੋਵੇਗੀ ਜਿੱਥੇ ਇਹ ਬਾਬਾ ਬੰਦਾ ਬਹਾਦਰ ਜੀ ਦਾ ਜਨਮ ਹੋਇਆ ਦੇਖੋ ਦੋ ਘੰਟੇ ਦਾ ਨਾਟਕ ਹੈ ਉਸਦੇ ਜਨਮ ਤੋਂ ਲੈ ਕੇ ਦਿੱਲੀ ਦੀ ਬਾਦਸ਼ਾਹ ਤੋਂ ਬਾਅਦ ਸਿੱਖ ਕੌਮ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ ਪਰ ਕੀ ਸਾਡੀਆਂ ਸ਼ਹਾਦਤਾਂ ਦਾ ਮੁੱਲ ਪਿਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਕੀ ਨਿਕਲਿਆ ਮੀਰੀ ਪੀਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੀ ਨਿਕਲਿਆ ਖਾਲਸਾ 1699 ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਕੀ ਨਿਕਲਿਆ ਬੰਦਾ ਬਹਾਦਰ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕੀ ਨਿਕਲਿਆ ਬਾਰਾਂ ਮਿਸਲਾਂ ਬਾਰਾਂ ਮਿਸਲਾਂ ਤੋਂ ਬਾਅਦ ਕੀ ਨਿਕਲਿਆ ਲਾਹੌਰ ਦਰਬਾਰ ਪਰ ਅਫਸੋਸ ਦੀ ਗੱਲ ਹੈ ਅੱਜ ਸਾਨੂੰ ਅੱਧਿਆਂ ਨੂੰ ਬਾਰਾਂ ਮਿਸਲਾਂ ਦੇ ਨਾਂ ਵੀ ਨਹੀਂ ਪਤਾ ਹੋਣਾ ਜਥੇਦਾਰਾਂ ਦੀ ਤਾਂ ਛੱਡੋ ਪਰਾਂ ਗੱਲ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਗੁਰਦੁਆਰੇ ਆਉਣਾ ਮੱਥਾ ਟੇਕਣਾ ਹੈ ਪੰਜ ਮਿੰਟ ਬੈਠਣਾ ਹੈ ਲੰਗਰ ਛਕਣਾ ਤੂੰ ਕੌਣ ਹੈ ਅਤੇ ਮੈਂ ਕੌਣ ਹੈ ਇਹ ਸਿੱਖੀ ਨਹੀਂ ਹੈ ਜਦ ਤੱਕ ਅਸੀਂ ਨਹੀਂ ਪੜ੍ਹਦੇ ਕਿ ਇਹਦੇ ਅੰਦਰ ਸਾਨੂੰ ਕੀ ਹਦਾਇਤਾਂ ਮਿਲੀਆਂ ਨੇ ਸਾਨੂੰ ਕੀ ਦੱਸਿਆ ਗਿਆ ਸਾਨੂੰ ਕੀ ਹੁਕਮ ਹੋਏ ਨੇ ਅਸੀਂ ਕਿੱਦਾਂ ਦੀ ਜ਼ਿੰਦਗੀ ਜੀਣੀ ਹੈ ਸਾਨੂੰ ਕਿੱਡੀ ਵੱਡੀ ਲੈਗਸੀ ਦਿੱਤੀ ਹੈ ਜਿਹੜੀ ਕਿਸੇ ਧਰਮ ਦੇ ਵਿੱਚ ਨਹੀਂ ਹੈ ਜੋ ਸਿੱਖ ਧਰਮ ਦੀ ਲੈਗਸੀ ਹੈ ਆਓ ਉਸ ਲੈਗਸੀ ਨੂੰ ਆਪਾਂ 26 ਸਤੰਬਰ ਨੂੰ ਲੋਗਨ ਹਾਈ ਸਕੂਲ ਦੇ ਵਿੱਚ ਇਸ ਦੀ ਟਿਕਟ ਅਸੀਂ $20 ਰੱਖੀ ਹੈ ਕਿਉਂਕਿ ਜਦੋਂ ਕੋਈ ਚੀਜ਼ ਨੂੰ ਤੁਸੀਂ ਫ੍ਰੀ ਕਰ ਦਿਓ ਨਾ ਉਹਦੀ ਕੀਮਤ ਖਤਮ ਹੋ ਜਾਂਦੀ ਹੈ ਇਸ ਮੁਲਕ ਦੇ ਅੰਦਰ ਰੈੱਡ ਇੰਡੀਅਨਸ ਨੂੰ ਸਾਰਾ ਕੁਛ ਫ੍ਰੀ ਕਰਤਾ ਅਤੇ ਕੌਮ ਖਤਮ ਹੋ ਗਈ ਇਹੀ ਗੱਲ ਪੰਜਾਬ 'ਚ ਹੋ ਰਹੀ ਹੈ ਆਟਾ ਫ੍ਰੀ ਦਾਲ ਫ੍ਰੀ ਇਹ ਫ੍ਰੀ ਨਹੀਂ ਸਾਨੂੰ ਕੰਮ ਦਿਓ ਬਾਬੇ ਨਾਨਕ ਨੇ ਸਾਨੂੰ ਕਿਰਤੀਆਂ ਦੀ ਕੌਮ ਬਣਾਇਆ ਹੈ ਕਿਰਤ ਦੇ ਕਰਨ ਦੇ ਵਿੱਚ ਸਭ ਤੋਂ ਵੱਡਾ ਨਾਮ ਸਿਮਰਨ ਹੈ ਸਭ ਤੋਂ ਵੱਡੀ ਸਿੱਖੀ ਹੈ ਇਸ ਕਰਕੇ ਦੂਸਰੀ ਗੱਲ ਅਖੀਰ ਦੇ ਵਿੱਚ ਮੈਂ ਇੱਕ ਮਿੰਟ ਹੋਰ ਲੈਣਾ ਦਵਿੰਦਰ ਜੀ ਕਿ ਬਹੁਤ ਸਾਰੇ ਫਿਲਮਾਂ ਬਣੀਆਂ ਨਾਟਕ ਖੇਡੇ ਗਏ ਸਿਰਫ ਬੰਦੇ ਬੰਦਿਆਂ ਦੀ ਗੱਲ ਕੀਤੀ ਕਿਤੇ ਵੀ ਔਰਤ ਦਾ ਜ਼ਿਕਰ ਨਹੀਂ ਹੋਇਆ ਹੈਗਾ ਪਰ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਇੰਨੇ ਇੰਨੇ ਮਨ ਦੇ ਪੀਣੇ ਪੀਤੇ ਗਲਾਂ 'ਚ ਬੱਚਿਆਂ ਦੇ ਹਾਰ ਕਰਕੇ ਪੁਆਏ ਚੱਕੀਆਂ ਹੋਈਆਂ ਅਤੇ ਮੈਂ ਲਾਹੌਰ ਜਾ ਕੇ ਖੁਦ ਉੱਥੇ ਬੈਠਿਆ ਦੇਖਿਆ ਅਤੇ ਮਹਿਸੂਸ ਕੀਤਾ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਕਿ ਯਾਰ ਉਹ ਕਿੱਦਾਂ ਦਾ ਮਾਹੌਲ ਹੋਊਗਾ ਜਿੱਥੇ ਸਾਡੀਆਂ ਭੈਣਾਂ ਨੂੰ ਰੱਖਿਆ ਗਿਆ ਐਡੇ ਐਡੇ ਤਸ਼ੱਦਦ ਦਿੱਤੇ ਗਏ ਅਤੇ ਕੀ ਹੋਇਆ ਇਸ ਕਰਕੇ ਉਹ ਸਾਰੀ ਦੀ ਸਾਰੀ ਗੱਲ ਮੈਂ ਔਰਤ ਦੀ ਬੰਦਾ ਸਿੰਘ ਬਹਾਦਰ ਦੇ ਜਿਹੜੇ ਘਰੋਂ ਸੀਗੇ ਮੇਰੇ ਮੁਰਾਦ ਸੁਸ਼ੀਲ ਕੌਰ ਤੋਂ ਹੈ ਜਿਹੜੀ ਕਿ ਰਿਆਸਤ ਚੰਬਾ ਦੇ ਰਾਜਾ ਉਦੈ ਸਿੰਘ ਦੀ ਭਤੀਜੀ ਸੀ ਜਿਨ੍ਹਾਂ ਦੀ ਸ਼ਾਦੀ ਹੋਈ ਜਿਨ੍ਹਾਂ ਤੋਂ ਅਜਰ ਸਿੰਘ ਜੰਮਿਆ ਉਹਨਾਂ ਦੀ ਦੂਸਰੀ ਸ਼ਾਦੀ ਵੀ ਵਜ਼ੀਰਾਬਾਦ ਹੋਈ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਆਉਂਦਾ ਅਤੇ ਨਾ ਹੀ ਇਸ ਪਲੇ ਦੇ ਵਿੱਚ ਬਹੁਤਾ ਅਸੀਂ ਜ਼ਿਕਰ ਕਰ ਰਹੇ ਹੈਗੇ ਹਾਂ ਉਹਦੀ ਕਿੱਡੀ ਵੱਡੀ ਕੁਰਬਾਨੀ ਸੀਗੀ ਉਹਨਾਂ ਨੂੰ ਕਿੱਥੇ ਕਤਲ ਕੀਤਾ ਗਿਆ ਉਹਨਾਂ ਨੂੰ ਕਿੱਥੇ ਦਫ਼ਨ ਕੀਤਾ ਗਿਆ ਉਹਨਾਂ ਦਾ ਕਿੱਥੇ ਸੰਸਕਾਰ ਹੋਇਆ ਅਬਦਸਮਦ ਕੌਣ ਸੀਗਾ ਉਹ ਕਿੰਨੀ ਸਾਲ ਦੇ 'ਚ ਮਰਿਆ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਆਇਆ ਬਹਾਦਰ ਸ਼ਾਹ ਤੋਂ ਬਾਅਦ ਜਹਾਂਦਾਰ ਆਇਆ ਜਹਾਂਦਾਰ ਤੋਂ ਬਾਅਦ ਫਰਕਸੀਅਰ ਆਇਆ ਫਰਕਸੀਅਰ ਦਾ ਕਤਲ ਕਿਵੇਂ ਹੋਇਆ ਉਸ ਤੋਂ ਬਾਅਦ ਉਹ ਕੌਣ ਆਇਆ ਇਹ ਸਾਰੀ ਦੀ ਸਾਰੀ ਹਿਸਟਰੀ ਅਤੇ ਸਿੱਖ ਕੌਣ ਕੌਣ ਸੀ ਜਥੇਦਾਰ ਕੌਣ ਸੀਗੇ ਜੱਸਾ ਸਿੰਘ ਆਲੂਵਾਲੀਆ ਦੀ ਪਰਸਨੈਲਿਟੀ ਕੀ ਸੀਗੀ ਇਸ ਤੁਸੀਂ ਡਰਾਮੇ 'ਚ ਦੇਖੋਗੇ ਜੇ ਚੜ੍ਹਦੀ ਕਲਾ 'ਚ ਜੇ ਹਾਲ ਆਪਣੀ ਚੜ੍ਹਦੀ ਕਲਾ 'ਚ ਡੋਲੇ ਨਾ ਫਰਕਣ ਲੱਗ ਗਏ ਤਾਂ ਗੁਨਾਹਗਾਰ ਮੈਂ ਹਾਂ ਅਤੇ ਸਜ਼ਾ ਦੇਣੀ ਤੁਸੀਂ ਇਹ ਮੇਰਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਖੜ ਕੇ ਤੁਹਾਡੇ ਨਾਲ ਵਾਅਦਾ ਹੈ ਪ੍ਰੋਮਿਸ ਹੈ ਰਾਤੀਂ ਇਸ ਪਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਹੜਾ ਕਿ ਹੁਣੇ ਤੁਹਾਨੂੰ ਗੁਰਦੁਆਰੇ ਦੇ ਸਭ ਬਾਹਰ ਲੱਗ ਜਾਏਗਾ ਪ੍ਰੈਸ ਰਿਲੀਜ਼ ਕੀਤੀ ਗਈ ਉਹਦੇ ਵਿੱਚ ਸਿੱਖ ਪੰਚਾਇਤ ਨੇ ਇੱਕ ਬਹੁਤ ਵੱਡਾ ਸਾਡਾ ਸਿਰ ਤੋਂ ਭਾਰ ਪੂਰਾ ਕੀਤਾ ਹੈ ਅੱਧੇ ਤੋਂ ਜ਼ਿਆਦਾ ਖਰਚਾ ਅਤੇ ਪੂਰੇ ਦਾ ਪੂਰਾ ਟਿਕਟਾਂ ਦਾ ਹਿਸਾਬ ਕਿਤਾਬ ਚੱਕਣਾ ਵੇਚਣਾ ਕਰਨਾ ਸਾਰਾ ਮੇਰੇ ਛੋਟੇ ਵੀਰ ਪ੍ਰੋਫੈਸਰ ਬਲਵਿੰਦਰ ਸਿੰਘ ਧਨੋਆ ਬੈਠੇ ਨੇ ਰਾਜਾ ਬੈਠਾ ਹੈ ਮੇਰਾ ਬੱਚਿਆਂ ਦੀ ਤਰ੍ਹਾਂ ਹੈ ਅੰਮ੍ਰਿਤਪਾਲ ਸਰਾਵ ਉਹਨੇ ਨੇ ਦਵਿੰਦਰ ਉਹਨੀ ਨੇ ਸਾਰੇ ਜਣੇ ਇਹ ਉੱਥੇ ਸੀਗੇ ਸੋ ਇਸ ਕਰਕੇ ਅਗਲੇ ਹਫ਼ਤੇ ਤੋਂ ਅੱਜ ਤਾਂ ਸਾਡੇ ਕੋਲ ਨਹੀਂ ਅਤੇ ਔਨਲਾਈਨ ਵੀ ਇਸ ਦੀਆਂ ਟਿਕਟਾਂ ਹੋਣਗੀਆਂ ਪਲੀਜ਼ ਅਸੀਂ ਅਗਲੇ ਹਫ਼ਤੇ ਤੋਂ ਹੈ ਅੱਜ ਦਾ ਜ਼ਮਾਨਾ ਉਹ ਹੈ ਕਿ 20 ਰੁਪਈਏ ਦੀ ਤੁਹਾਨੂੰ ਲੰਚ ਨਹੀਂ ਮਿਲਦਾ ਕਿਤੇ ਜਾ ਕੇ ਉਹ ਮੰਗਿਆਈ ਹੋ ਗਈ ਹੈ ਜੇ ਅਸੀਂ ਕੌਮ ਦੀ ਖਾਤਰ ਇੰਨਾ ਵੀ ਨਹੀਂ ਕਰ ਸਕਦੇ ਤਾਂ ਸਾਡੇ 'ਤੇ ਫਿਰ ਕੋਈ ਵੱਡੀ ਦਬਗੰਜੇ ਮਾਰਨ ਦੀ ਵੀ ਲੋੜ ਨਹੀਂ ਹੈਗੀ ਹੈ ਰਾਤੀਂ ਕਸ਼ਮੀਰ ਸਿੰਘ ਸ਼ਾਹੀ ਨੇ ਇੱਕ ਗੱਲ ਸਜੀ ਕੀਤੀ ਕਿ ਬ੍ਰੌਡਵੇ ਥੀਏਟਰ ਦੀ ਨਿਊਯਾਰਕ ਦਾ ਥੀਏਟਰ ਅਤੇ ਸੈਨ ਫਰਾਂਸਿਸਕੋ ਦਾ ਥੀਏਟਰ 1.5 billion ਬਜਟ ਹੈ ਇੱਕ ਸਾਲ ਦਾ ਅਤੇ ਸਾਡਾ $20. ਅਤੇ ਹੁਣ ਦੇਖੋ ਕਿ ਆਪਾਂ ਆਪਣੀ ਹਿਸਟਰੀ ਨੂੰ ਕਿਵੇਂ ਜਿਉਂਦਾ ਰੱਖ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ। ਤੁਸੀਂ ਮੇਰਾ ਪ੍ਰੋਮਿਸ ਹੈ ਸਾਰੀਆਂ ਭੈਣਾਂ ਨੂੰ, ਮਾਵਾਂ ਨੂੰ, ਮਾਤਾਵਾਂ ਨੂੰ ਕਿ ਜੇ ਸਾਹ ਰੋਕ ਕੇ 2 ਘੰਟੇ ਉਹ ਨਾਟਕ ਨਾ ਦੇਖਿਆ ਤਾਂ ਫਿਰ ਮੇਰੇ ਨਾਟਕ ਨੂੰ ਲਿਖਣ ਦਾ ਅਤੇ ਡਾਇਰੈਕਟ ਕਰਨ ਦਾ ਵੀ ਕੋਈ ਬਹੁਤਾ ਵੱਡਾ ਫਾਇਦਾ ਨਹੀਂ। 40-50 ਕਿਤਾਬਾਂ ਦੀ ਸਟੱਡੀ ਹੋਈ ਹੈ, ਇਸ ਨੂੰ ਲਿਖਣ ਨੂੰ 1.5 ਸਾਲ ਲੱਗਿਆ ਹੈ, ਵਿਦ ਰੈਫਰੈਂਸਿਸ, ਵਿਦ ਡੇਟਸ, ਵਿਦ ਫਿਗਰਸ, ਹਿਜਰੀ ਕੀ ਸੀ, ਸੰਮਤ ਕੀ ਸੀ, ਈਸਵੀ ਕੀ ਸੀ, ਇਹ ਸਾਰੀਆਂ ਚੀਜ਼ਾਂ ਦੀਆਂ ਡਿਟੇਲਸ ਦਿੱਤੀਆਂ। ਤਾਂ ਕਿ ਇਹ ਗੱਲ ਹੋਰ ਹੈ, ਮੈਂ ਅਖੀਰ 'ਚ ਕਹਿਣਾ ਚਾਹੁੰਦਾ ਹੈ ਕਿ ਜੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਘਰ ਜਾਂਦਿਆਂ ਨੂੰ ਨਾ ਪੁੱਛਿਆ ਕਿ ਮਾਮ ਡੈਡ ਤੁਸੀਂ ਤਾਂ ਸਾਨੂੰ ਇਹਦੇ ਬਾਰੇ ਕਦੇ ਜ਼ਿਕਰ ਹੀ ਨਹੀਂ ਕੀਤਾ, ਉਹ ਜ਼ਿਕਰ ਤਾਂ ਕਰਨਗੇ ਕਿ ਜੇਕਰ ਸਾਨੂੰ ਪਤਾ ਹੋ। ਸੋ ਅਸੀਂ, ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੈ ਜਿਹੜੇ ਸਾਡੀ ਹਮੇਸ਼ਾ ਇਸ ਹਿਸਟੋਰੀਕਲ ਜੋ ਅਸੀਂ ਫੈਕਟਸ ਐਂਡ ਫਿਗਰਸ ਦੇ ਨਾਲ ਇੰਨੀਆਂ ਜਿਹੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ। ਜ਼ਫਰਨਾਮਾ ਗੁਰੂ ਜੀ ਦੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਸ਼ੇਖ ਸਾਦੀ ਅਤੇ ਫਰਦੌਸੀ ਤੋਂ ਬਾਅਦ ਅਗਰ ਫਾਰਸੀ ਦੇ ਵਿੱਚ ਕੋਈ ਰਚਨਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਫਰਨਾਮਾ ਹੈ। ਪਰ ਅਸੀਂ ਦੱਸਣ 'ਚ ਦੇਰ ਕਰ ਗਏ ਹਾਂ ਜਾਂ ਭੁੱਲ ਗਏ ਹਾਂ ਜਾਂ ਸਾਡੇ ਕੋਲ ਉਹ ਹੋਰ ਪਾਸੇ ਨੂੰ ਅਸੀਂ ਤੁਰ ਗਏ ਹਾਂ। ਸੋ ਮੈਂ ਬੜੇ ਪਿਆਰ ਮੁਹੱਬਤ ਦੇ ਨਾਲ ਆਪਣੀਆਂ ਭੈਣਾਂ, ਆਪਣੇ ਬਜ਼ੁਰਗ, ਆਪਣੇ ਵੀਰ, ਆਪਣੇ ਛੋਟਿਆਂ ਨੂੰ, ਆਓ ਆਪਾਂ ਆਪਣੀ ਹਿਸਟਰੀ ਨੂੰ ਬਰਕਰਾਰ ਰੱਖੀਏ, ਇਸ ਨੂੰ ਜਿਉਂਦਾ ਰੱਖੀਏ ਤਾਂ ਕਿ ਸਾਡੀ ਆਉਣ ਵਾਲੀ ਨਸਲ, ਸਾਡੀਆਂ ਮਿਸਲਾਂ ਨੇ ਸਾਨੂੰ ਕੀ ਦਿੱਤਾ, ਕੀ ਪੰਜਾਬ ਛੱਡ ਕੇ ਗਏ, ਬਾਬਾ ਨਾਨਕ ਸਾਡੇ ਲਈ ਕੀ ਛੱਡ ਕੇ ਗਿਆ, ਰਣਜੀਤ ਸਿੰਘ ਸਾਡੇ ਲਈ ਕੀ ਛੱਡ ਗਿਆ, ਅਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹਾਂ, ਇਹ ਮੇਨ ਨਾਟਕ ਦਾ ਮੁੱਦਾ ਹੈ। ਸੋ ਇਸ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਪੰਜਾਬ ਲੋਕ ਰੰਗ ਦੇ ਔਰਗੇਨਾਈਜ਼ਰ ਸੋਨੂ ਰਾਣਾ, ਮੇਰਾ ਤਾਂ ਬੱਚਾ ਹੈ ਨਾਲ ਮੇਰੇ, ਮੇਰੇ ਇਸ ਬੁਢਾਪੇ ਦੀ ਉਮਰ 'ਚ, ਇੰਨੀ ਉਮਰ 'ਚ ਆ ਕੇ ਵੀ ਇਸ ਥੀਏਟਰ ਕਰਨਾ ਕੋਈ ਸੌਖੀ ਗੱਲ ਨਹੀਂ, ਨਾਲ ਲੱਗੇ ਨੇ, ਉਹਨਾਂ ਦਾ ਨੰਬਰ ਹੈ, ਅਤੇ ਮੇਰਾ ਛੋਟਾ ਵੀਰ ਪ੍ਰੋਫੈਸਰ ਲਾਲੀ ਧਨੋਆ, ਉਹਨਾਂ ਦਾ ਵੀ ਨੰਬਰ ਹੈ, ਉਹਨਾਂ ਨਾਲ ਗੱਲ ਕਰ ਸਕਦੇ ਹੋ। ਹੁਣੇ ਤੋਂ ਇਹ ਗੱਲ ਕਰੋ ਤਾਂ ਕਿ ਅਸੀਂ ਵਿਦਇਨ 1 ਵੀਕ ਜਾਂ 2 ਵੀਕਸ ਜਿੰਨੇ ਸਾਡੀਆਂ ਟਿਕਟਸ ਹੈਗੀਆਂ ਉਹ ਆ ਗਏ, ਅਸੀਂ ਉਹਨੂੰ ਵੇਚਾਂਗੇ। ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਹੈ ਕਿ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੁਪਰੀਮ ਕੌਂਸਲ ਦਾ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 26 ਸਤੰਬਰ ਪ੍ਰੀਮੀਅਰ ਸ਼ੋਅ ਸ਼ਾਮ ਨੂੰ 6 ਵਜੇ ਜੇਮਸ ਲੋਗਨ ਹਾਈ ਸਕੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਧੋਆ ਹੋਣਾ ਦਾ, ਜਿਨ੍ਹਾਂ ਨੇ ਕਿ ਆਉਣ ਵਾਲੀ 26 ਸਤੰਬਰ ਨੂੰ ਸ਼ਾਮ ਨੂੰ 6 ਵਜੇ ਲੋਗਨ ਹਾਈ ਸਕੂਲ ਯੂਨੀਵਰਸਿਟੀ ਵਿਖੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦੇ ਇਤਿਹਾਸਕ ਦਸਤਾਵੇਜ਼ ਨੂੰ ਰੂਪਮਾਨ ਕਰਦਾ ਹੋਇਆ ਜੋ ਨਾਟਕ ਖੇਡਣਾ ਹੈ, ਉਹਦੇ ਬਾਰੇ 'ਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਔਰ ਆਪ ਸੰਗਤਾਂ ਦੇ ਕੋਲੋਂ ਆਸ ਰੱਖਦਿਆਂ, ਉਮੀਦ ਰੱਖਦੇ ਹਾਂ ਕਿ ਇਸ ਇਤਿਹਾਸਕ ਨਾਟਕ ਨੂੰ ਵੇਖਣ ਵਾਸਤੇ ਆਪ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਪਾਓਗੇ। ਜਿਵੇਂ ਉਹਨਾਂ ਨੇ ਕੌਮ ਦੇ ਜਰਨੈਲ ਦੀ ਗੱਲ ਕੀਤੀ ਹੈ, ਕੱਲ੍ਹ ਦਾ ਦਿਨ ਵੀ ਸਾਡੇ ਇਤਿਹਾਸ ਦਾ, ਮੌਜੂਦਾ ਇਤਿਹਾਸ ਦਾ 31 ਅਗਸਤ ਬਹੁਤ ਹੀ ਇੱਕ ਅਹਿਮ ਦਿਹਾੜਾ ਹੈ। ਉਸ ਦੇ ਸੰਬੰਧ ਵਿੱਚ ਬੱਚਿਆਂ ਨੇ ਜਿੱਥੇ ਆਪ ਜੀ ਨਾਲ ਕਵਿਤਾ ਦੀ ਸਾਂਝ ਪਾਉਣੀ ਹੈ, ਉਹਨਾਂ ਕੋਲ ਮੈਂ 2-4 ਮਿੰਟ ਵਾਸਤੇ ਖਮਾ ਚਾਹਾਂਗਾ, ਕਿਉਂਕਿ ਸਾਡੇ ਪਾਸ ਬਹੁਤ ਪਿਛਲੇ ਲੰਮੇ ਸਮੇਂ ਤੋਂ ਜੋ ਕਿ ਮਨੁੱਖਤਾ ਦੀ ਸੇਵਾ ਕਰ ਰਹੇ ਸਹਾਇਤਾ ਸੰਸਥਾ ਵਾਲੇ ਡਾਕਟਰ ਹਰਕੇਸ਼ ਸਿੰਘ ਜੀ ਸੰਧੂ, ਉਹ 2-4 ਮਿੰਟਾਂ ਵਾਸਤੇ ਆਪਣੇ ਵਿਚਾਰ, ਜੋ ਉਹਨਾਂ ਦੇ ਪ੍ਰੋਜੈਕਟ ਹਨ ਉਹਦੇ ਬਾਰੇ 'ਚ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨਗੇ। ਉਹਨਾਂ ਤੋਂ ਉਪਰੰਤ ਬੱਚਿਆਂ ਨੇ ਕੌਮ ਦੇ ਮੌਜੂਦਾ ਸਿੱਖ ਸੰਘਰਸ਼ ਦੇ ਕੌਮੀ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸਿੱਧਾ ਕਰਨਾ ਹੈ। ਆਓ ਪਹਿਲਾਂ ਡਾਕਟਰ ਹਰਕੇਸ਼ ਸਿੰਘ ਹੁਣ ਆਪਸ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੰਦੋ ਸਹਾਇਤਾ ਸੰਸਥਾ, ਸਾਨੂੰ 22ਵਾਂ ਸਾਲ ਹੈ ਸੇਵਾ ਕਰਦਿਆਂ ਨੂੰ, ਇਹ ਸੇਵਾ ਜੋ ਕਿ ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਗੈਰਾ, ਅਤੇ ਅਸੀਂ ਕੈਨੇਡਾ ਦੇ ਵਿੱਚ ਵੀ ਅਤੇ ਅਮੈਰੀਕਾ ਦੇ ਵਿੱਚ ਵੀ ਕਰਦੇ ਹਾਂ। ਸਹਾਇਤਾ ਸੰਸਥਾ ਦਾ कैलिफोर्निया दी रोल मुनाफा रहित संस्था है. इस वक्त साडे कोल सब तो बड़ा प्रोजेक्ट जो है वह तो है जेडे पंजाब दे हड़ पिछले साल आए सी 2025 दे विच, एक साल हो गया तकरीबन वो सानू उत्थे सेवक चलाउंदिआं नू जेडे घर उजड़ गए जेडे घर ढह गए उन्हां नू बनाउण दी सेवा असी लई सी. सो वो घर बन रहे ने हले भी सानू लगता है जिस हिसाब नाल बन बनाउण दा उत्थे कम चलता है एक साल होर लग जाना है सानू उत्थे कम करन दे लई. असी कोशिश पूरी करते हाँ पर इस वक्त महंगाई इन्नी हो गई है कि जो घर सानू 5 लाख बनता सी हुण 8 लाख बन रहा. सो उस लई सारे एक चीज़ लई पैसा तो जरूर हुंदा है. तो जिस किसी ने भी साढ़े उस प्रोग्राम दे विच अपना दान पुन करना हो बाहर साडा टेबल लगा उत्थे कर सकते हो. सो ये साडा तकरीबन $500,000 का प्रोजेक्ट हैगा जो असी उत्थे शुरू किया होया. इस दे नाल नाल साडा जिहड़ा मेन मुद्दा साडा रहिंदा है वह एजुकेशन है बच्चों की पढ़ाई. जिहड़े बच्चे नहीं अफोर्ड कर सकते उन्हां दी देखभाल करनी उन्हां दी एजुकेशन उन्हां नूं चंगी देनी जिस दे तहत साडे असी सिख तो हैं पर सानू बहुतिया ये नहीं पता होना भी असली जिहड़ा सिखां दा इतिहास जिहड़ा अगे ले जाण दे लई सानू किन्ने किन्ने कौमां ने होरना ने साथ दिता किहड़े लोग सी जिन्हां ने गुरु साहब की सेवा की गुरुआं की सेवा शस्त्र बना बना के की. सिकलीगढ़ सिख जिन्हां दा दिल्ली कतलेआम दे विच बहुत बुरा हाल होया सी बहुत उजाड़े हुए सी उन्हां दे. सो असी अलवर राजस्थान दे विच एक स्कूल चलाउने आ जिथे कि गलियां महल्लियां चों जिहड़े उन्हां दे बच्चे रुलदे फिरदे सी उन्हां नूं लिया के असी तलीम दे रहे हाँ एजुकेशन दे रहे हाँ. इंग्लिश मीडियम स्कूल है सिखी सिख्या गुर विचार. सो इस नाम दे तहत वह स्कूल चलता है उत्थे बच्चों नूं हर तरह की धार्मिक सिक्ख्या भी दूजी सिक्ख्या भी हर तरह की दिती जाती है. इस स्कूल नर्सरी तो लैके 12वीं ग्रेड तक है. तो इस दे नाल नाल असीं पिछले साल तो उत्थे फुलवाड़ी नाम के उत्ते छोटे बच्चों के लिए जेडे कि 3-4-5 साल के ने भी असीं चलाने फुलवाड़ी तो वो बच्चों नूं तैयार किया जाता उन्होंने सिख इतिहास बारे दसिया जाता उन्होंने इंग्लिश पढ़ाई जाती है उन्होंने मैथ सिखाया जाता ता कि वह फिर बच्चे अगे साढ़े उस स्कूल के आके पढ़ाई कर. सो ये को तकरीबन 400 बच्चा है जोड़ा उस उन्होंने स्कूलों के पढ़ता है. तो इस दे नाल नाल असी ये भी कोशिश कर रहे हैं भी जेडे बच्चे वड्डे सी जां जिन्हां बच्चों नूं कोई होर नहीं राह पता लगता उन्हां नूं असी स्किल सेंटर बनाया है सरदार जोरावर सिंह स्किल सेंटर अलवर दे विच. ते उत्थे तकरीबन साढ़े को 100 दे करीब बच्चा है. ये सारा कुछ जो है सब कुछ फ्री दिता जाता उन्हां नूं फ्री सेवा की जाती है. बच्चे घर तो एक एम्पटी जिहड़ा अपना लंच बॉक्स लैके आते ने आके ब्रेकफास्ट करते ने लंच करते ने ते शाम नूं उन्हां नूं खाना पा के दे दिता जाता है ता कि वह भुखे ना रहन ते अपनी पढ़ाई चंगी तरह करन. सो ये सारा कुछ जो है बाकी दे प्रोजेक्ट्स भी बहुत ने साडे कोल पर मैं दोवां दे उत्ते तुहानूं दवांगा क्योंकि मैनूं पता है कि कहिंदे ने भी वक्त बहुत हो गया तुसीं जल्दी करो. तो सो तुसी होर किसी ने जे कुछ भी होर पुछना होवे साडे बारे बार टेबल लगा होया सरस रूप सिंह उत्थे बैठे ने ते तुसी आके सब नाल गलबात करो जो कुछ भी तुसी जानना चाहते हो असी उस बारे सब कुछ तुहानू दस सकते हैं. सो इन लफ्जा नाल मैं सब दा बहुत ऋणी हाँ धन्नवादी हाँ कि तुसी सानू सुनते हो सानू समझते हो. तो वाहेगुरु जी का खालसा वाहेगुरु जी की फतेह.
1: वाहेगुरु जी का खालसा वाहेगुरु जी की फतेह. बहुत बहुत धन्यवाद डॉक्टर हरकेश सिंह जी संधु साहब का जिन्होंने अपनी संस्था के बारे ਅਤੇ ਉਹਨਾਂ ਵੱਲੋਂ ਜੋ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜੋ ਸੇਵਾਵਾਂ ਕਰ ਰਹੇ ਹਨ, ਉਹਦੇ ਬਾਰੇ ਸੰਖੇਪ ਦੇ ਵਿੱਚ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਾ ਬਾਹਰ ਟੇਬਲ ਵੀ ਲੱਗਾ ਹੈ, ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦਿਆਂ ਹੋਇਆਂ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜ਼ਰੂਰ ਪਾਉਣ ਦਾ ਯਤਨ ਕਰਿਓ। ਸੋ ਹੁਣ ਮੈਂ ਆਪ ਜੀ ਦੇ ਸਨਮੁੱਖ ਬੇਨਤੀ ਕਰਾਂਗਾ ਕਿ ਅੱਜ ਦਾ ਜੋ 30 ਅਗਸਤ ਆ, 30 ਅਗਸਤ ਦਾ ਉਹ ਦਿਨ ਆ ਸਾਡੇ ਸਿੱਖ ਇਤਿਹਾਸ ਦਾ, ਮੌਜੂਦਾ ਇਤਿਹਾਸ ਦਾ, ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਮਨਾ ਰਹੇ ਹਾਂ। ਉੱਥੇ ਹੀ ਜੇ ਅਸੀਂ ਕੈਲੰਡਰ ਵੱਲ ਝਾਤੀ ਮਾਰੀਏ ਤਾਂ 30 ਅਗਸਤ 1987 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਗ੍ਰਿਫਤਾਰੀ ਹੋਈ ਸੀ ਅਤੇ 30 ਅਗਸਤ 1987 ਨੂੰ ਹੀ ਭਾਈ ਅਨੋਖ ਸਿੰਘ ਬੱਬਰ ਦੀ ਸ਼ਹਾਦਤ ਹੋਈ ਸੀ ਅਤੇ ਕੱਲ੍ਹ ਦਾ ਜੋ ਸੂਰਜ ਚੜ੍ਹਨਾ ਹੈ 31 ਅਗਸਤ 1995 ਦਾ, ਜਿੱਥੇ ਕੌਮ ਦੇ ਉਸ ਮਹਾਨ ਸੂਰਮੇ ਨੇ ਜਿਹੜਾ ਕੁਰਬਾਨੀ ਦਾ ਸਿਖਰ ਹੋਇਆ, ਜਿਹਨੇ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਕਰਦਿਆਂ ਹੋਏ ਆਪਣੇ ਸਰੀਰ ਦਾ ਠੇਕਰਾ ਭੰਨਿਆ, ਮਨੁੱਖੀ ਬੰਬ ਬਣ ਕੇ ਬੇਅੰਤੇ ਬੁੱਚੜਦੇ ਉਹਦੇ ਕੀਤੇ ਕਾਲੇ ਕਾਰਨੇ ਵਿੱਚ ਜਿਹਨੇ ਲੱਖਾਂ ਲੋਕਾਂ ਨੂੰ, ਨਿਰਦੋਸ਼ੀਆਂ ਨੂੰ ਸ਼ਹੀਦ ਕੀਤਾ, ਪੰਜਾਬ ਦੇ ਵਿੱਚੋਂ ਕਾਲੇ ਦੌਰ ਨੂੰ ਖਤਮ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਜ਼ਿੰਦਗੀ ਨੂੰ, ਉਹਦੀ ਕੁਰਬਾਨੀ ਨੂੰ ਸ਼ਹੀਦਾ ਕਰਦਿਆਂ ਹੋਏ ਇਹ ਬੱਚੇ ਆਪ ਜੀ ਦੇ ਸਨਮੁੱਖ ਇੱਕ ਵਿਸ਼ਰੀ ਦੇ ਦੁਆਰਾ, ਇੱਕ ਕਵਿਤਾ ਦੇ ਦੁਆਰਾ ਆਪ ਸੰਗਤਾਂ ਦੇ ਸਨਮੁੱਖ ਹੋ ਰਹੇ ਹਨ। ਸੋ ਆਓ ਹੁਣ ਇਹਨਾਂ ਬੱਚਿਆਂ ਪਾਸੋਂ ਕੁਝ ਮਿੰਟਾਂ ਵਾਸਤੇ ਕਵਿਸ਼ਰੀ ਸਰਵਣ ਕਰੀਏ, ਉਪਰੰਤ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਕੀਰਤਨ ਦਾ ਅੰਮ੍ਰਿਤ ਵੀ ਕੀਰਤਨ ਸਰਵਣ ਕਰਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬੇਅੰਤੇ ਬੁੱਚੜ ਨੇ ਆਪਣੇ ਰਾਜ ਕਾ ਸਮੇਂ ਕਿਵੇਂ ਸਿੱਖ ਜਵਾਨੀ ਦਾ ਘਾਣ ਕੀਤਾ, ਝੂਠੇ ਮੁਕਾਬਲੇ ਬਣਾ ਕੇ ਉਸ ਸਮੇਂ ਘਰਾਂ ਦੇ ਘਰ ਖਾਲੀ ਕਰਵਾ ਦਿੱਤੇ, ਉਸ ਦੀਆਂ ਕਾਲੀਆਂ ਕਰਤੂਤਾਂ ਕਰਕੇ ਫਿਰ ਸਿੰਘਾਂ ਨੇ 31 ਅਗਸਤ 1995 ਨੂੰ ਉਸ ਦੀ ਧੁਰ ਦੀ ਟਿਕਟ ਕਿਵੇਂ ਕਟਵਾਈ, ਆਓ ਸਰਵਣ ਕਰੀਏ ਜੀ।

0: ਜੀ ਦਿਓ ਅਸੀਸ। ਅਸੀਂ ਵੀ ਭਾਈ ਦਿਲਾਵਰ ਸਿੰਘ ਬੱਬਰ ਵਾਂਗ ਪੰਥ ਦੀ ਆਣ ਸ਼ਾਨ ਮਾਣ ਰੱਖ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਇੱਕ ਮਨਸੂਰ ਤੇ ਨਾਜ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਏ। ਸਾਡੇ ਬੱਚੇ ਵੀ ਖਲ ਲਹਾ ਸਕਦੇ, ਕੀ ਮਾਣ ਤਬਰੇਜ ਦੀ ਖਲਦਾ ਏ। ਆਪ ਜੀ ਦੇ ਸਨਮੁਖ ਕੌਮੀ ਸ਼ਹੀਦ, ਜਿਹਨੂੰ ਅਕਾਲ ਤਖ਼ਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਦਰਜਾ ਪ੍ਰਾਪਤ ਹੋਇਆ, ਕੁਰਬਾਨੀ ਦਾ ਸਿਖਰ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਸਜਦਾ ਕਰਦਿਆਂ ਹੋਇਆਂ ਸਾਹਿਬਜੋਤ ਸਿੰਘ, ਬਿਨੇ ਸਿੰਘ ਅਤੇ ਗੁਰਫਤਿਹ ਸਿੰਘ ਨੇ ਕਵੀਸ਼ਰੀ ਦੇ ਰੂਪ ਦੇ ਵਿੱਚ, ਕਵਿਤਾ ਦੇ ਰੂਪ ਵਿੱਚ, ਜੋ ਕੱਲ੍ਹ ਦਾ ਇਤਿਹਾਸ ਹੈ, 31 ਅਗਸਤ 1995 ਸ਼ਾਮ 5 ਵਜੇ ਦੇ ਕਰੀਬ, ਜਿਵੇਂ ਉਹਨਾਂ ਨੇ ਉਸ ਪਾਪੀ ਨੂੰ ਤੁਰਦੀ ਗੱਡੀ ਚਾੜਿਆ, ਉਸ ਇਤਿਹਾਸ ਨੂੰ ਆਪ ਜੀ ਨਾਲ ਸਾਂਝਾ ਕੀਤਾ। ਸੋ ਸਤਿਗੁਰੂ ਕਿਰਪਾ ਕਰਨ, ਸਾਡੇ ਬੱਚੇ ਇਸੇ ਹੀ ਤਰ੍ਹਾਂ ਕੌਮੀ ਇਤਿਹਾਸ ਨੂੰ ਕੌਮੀ ਜਜ਼ਬੇ ਦੇ ਨਾਲ ਸੰਗਤ ਦੇ ਰੂਬਰੂ ਕਰਦੇ ਰਹਿਣ। ਜਿੱਥੇ ਅਸੀਂ ਕੱਲ੍ਹ ਰੋਜ਼ ਨੂੰ ਉਸ ਜਰਨੈਲ ਦੀ ਯਾਦ ਮਨਾ ਰਹੇ ਹਾਂ, ਪਰਸੋਂ ਰੋਜ਼ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਅੱਜ ਅਖੰਡ ਪਾਠ ਸਾਹਿਬ ਪ੍ਰੰਭ ਹੋਣਗੇ, ਜਿਨ੍ਹਾਂ ਦੇ ਪਰਸੋਂ ਸ਼ਾਮ ਨੂੰ ਭੋਗ ਪਾਏ ਜਾਣਗੇ। ਉੱਥੇ ਹੀ ਜਿਹੜੇ ਆਉਣ ਵਾਲਾ ਹਫ਼ਤਾ ਹੈ 6 ਸਤੰਬਰ ਨੂੰ, ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ ਆ ਰਿਹਾ, ਜਿਹਨੇ 25,000 ਲਵਾਰ ਸਲਾਸ਼ਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ, ਆਖਿਰਕਾਰ ਇੱਕ ਦਿਨ ਉਹ ਵੀ ਉਹਨਾਂ 25,000 ਲਵਾਰ ਸਲਾਸ਼ਾਂ ਆਪ ਸ਼ਾਮਿਲ ਹੋਇਆ। ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, 6 ਸਤੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਕੌਮੀ ਸ਼ਹੀਦ ਭਾਈ ਜਰਨੈ ਦਿਲਾਵਰ ਸਿੰਘ ਜੀ ਅਤੇ ਭਾਈ ਦਿਲਾਵਰ ਸਿੰਘ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਹਫ਼ਤੇ ਵਿਸ਼ੇਸ਼ ਤੌਰ 'ਤੇ ਸ਼ਹੀਦੀ ਸਮਾਗਮ ਇਸ ਸਥਾਨ 'ਤੇ ਹੋ ਰਿਹਾ ਹੈ, ਜਿਸ ਵਿੱਚ ਵਿਚਾਰ ਵਿਸ਼ੇਸ਼ ਤੌਰ 'ਤੇ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਜੋ ਵਕੀਲ ਰਹੇ ਹਨ, ਜਿਹੜੇ ਹਿਊਮਨ ਰਾਈਟਸ ਦੇ ਵਿੱਚ ਉਹਨਾਂ ਦੇ ਨਾਲ ਜੋ ਸੇਵਾਵਾਂ ਕਰਦੇ ਰਹੇ ਹਨ, ਸਰਦਾਰ ਬਜਿੰਦਰ ਸਿੰਘ ਜੀ ਸੋਢੀ, ਉਹ ਵਿਸ਼ੇਸ਼ ਤੌਰ 'ਤੇ ਤਕਰੀਬਨ 1:30 ਦੇ ਕਰੀਬ ਇਸ ਸਥਾਨ 'ਤੇ ਪਹੁੰਚਣਗੇ। ਉਹਨਾਂ ਨੇ ਸੰਗਤਾਂ ਦੇ ਰੂਬਰੂ ਹੋਣਾ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਜੀ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਵੱਸੋਂ ਕੀਰਤਨ ਸਰਵਣ ਕਰੀਏ, ਉਪਰੰਤ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਲੰਦਪੁਰੀ, ਉਹਨਾਂ ਦਾ ਕੀਰਤਨ ਜਿਸ ਦਾ ਹਾਜ਼ਰੀ ਭਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੈਰਾਂ ਦੇ ਵਿੱਚ ਐਡੀ ਕਿਹੜੀ ਖਾਸੀਅਤ ਹੈ? ਸਰੀਰ ਦੇ ਹੋਰ ਵੀ ਅੰਗ ਹਨ, ਮੂੰਹ, ਅੱਖੀ, ਨੱਕ, ਕੰਨ, ਹੱਥ, ਦੇਹ, ਸਾਰੇ ਸਰੀਰ ਦੇ ਹੋਰ ਵੀ ਅੰਗ ਹਨ। ਇਹਨਾਂ ਨੂੰ ਮਹਾਨਤਾ ਕਿਉਂ ਨਹੀਂ ਦਿੱਤੀ? ਸਿਰਫ ਪੈਰਾਂ ਨੂੰ ਮਹਾਨਤਾ ਕਿਉਂ ਦਿੱਤੀ ਜਾ ਰਹੀ ਹੈ? ਅੱਗੋਂ ਭਾਈ ਸਾਹਿਬ ਜਵਾਬ ਦਿੰਦੇ ਹਨ, ਸਰਵਣ ਕਰੋ।

ਕੇ ਉੱਡ ਜਾ ਕਿੱਥੇ ਜਿੱਥੇ ਮੇਰੇ ਗੁਰਸਿੱਖ ਚਰਨ ਧਰਦੇ ਹਨ ਗੱਜ ਕੇ ਆਖੋ ਸ੍ਰੀ ਵਾਹਿ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ ਵੱਖ ਵੱਖ ਦਿਸ਼ਾਵਾਂ ਵਿੱਚ ਉਸ ਰਾਖ ਨੂੰ ਖਿਲਾਰ ਦਿਓ ਜਿੱਥੇ ਮੇਰੇ ਸਤਿਗੁਰ ਦੇ ਪਿਆਰੀਆਂ ਸੰਗਤਾਂ ਗੁਰਦਰਬਾਰ ਵੱਲ ਲੰਘ ਕੇ ਜਾਂਦੀਆਂ ਹਨ ਕਾਹਦੇ ਵਾਸਤੇ ਅਗਲੀ ਪੰਕਤੀ ਵਿੱਚ

0: ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਅਸੀਸ ਬਖਸ਼ਿਓ। ਭੁੱਲਾਂ ਚੁੱਕਾਂ ਦੀ ਖੇਮਾ ਇੱਕ ਵਾਰੀ ਫਿਰ ਆਪਣੇ ਤਹਿ ਦਿਲੋਂ ਪ੍ਰਬੰਧਕ ਕਮੇਟੀ ਕੋਲੋਂ ਆਪ ਸੰਗਤਾਂ ਕੋਲੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ ਕਿ ਰਹਿੰਦਿਆਂ ਬਹਿੰਦਿਆਂ ਕਰਦਿਆਂ ਕੋਈ ਭੁੱਲ ਚੁੱਕ ਵਿਚਰਦਿਆਂ ਕੋਈ ਗੁਸਤਾਖੀ ਹੋਈ ਹੋਵੇ ਤਾਂ ਖਿਮਾ ਕਰਨਾ। ਅਸੀਸ ਬਖਸ਼ਣਾ ਸਤਿਗੁਰੂ ਕੀ ਅਰਦਾਸ ਕਰਕੇ ਅਸੀਸਾਂ ਦੇ ਕੇ ਭੇਜਿਓ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜਿਨ੍ਹਾਂ ਨੇ ਪਿਛਲੇ 4 ਹਫ਼ਤਿਆਂ ਤੋਂ ਇਸ ਅਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਫੇਰੀ ਦਾ ਉਹਨਾਂ ਦਾ ਅੱਜ ਆਖਰੀ ਦੀਵਾਨ ਸੀ। ਸੋ ਸੰਗਤ ਵੱਲੋਂ ਪ੍ਰਬੰਧ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ ਜਥੇ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਦੇਣ। ਅਤੇ ਇਸ ਦੇ ਨਾਲ ਹੁਣ ਆਪ ਜੀ ਦੇ ਸਨਮੁਖ ਪਹਿਲੀ ਵਾਰ ਇਸ ਸਟੇਜ 'ਤੇ ਪਹੁੰਚੇ ਹੋਏ ਕੀਰਤਨੀ ਜਥੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਜਿਨ੍ਹਾਂ ਨੇ ਕਿ ਇੱਕ ਹਫ਼ਤਾ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੀ, ਉਹਨਾਂ ਦਾ ਵੀ ਇਹ ਫੇਰੀ ਦਾ ਆਖਰੀ ਦੀਵਾਨ ਹੈ। ਉਹ ਆਪ ਜੀ ਦੇ ਸਨਮੁਖ ਹੁਣ ਕੀਰਤਨ ਦੀ ਹਾਜ਼ਰੀ ਭਰਨਗੇ। ਸੋ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਸਾਹਿਬ ਨੂੰ ਕਿ ਉਹ ਜਥੇ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਦੇਣ।

ਸੋ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਸਨਮੁਖ ਆਪ ਸੰਗਤਾਂ ਦੇ ਨਾਲ ਦੁਬਾਰਾ ਫਿਰ ਆਉਣ ਵਾਲੇ ਹਫ਼ਤੇ ਦੀਆਂ ਜੋ ਬੇਨਤੀ ਹੈ ਸਾਂਝੀ ਕਰਨੀ ਚਾਹਾਂਗਾ ਕਿ ਕੱਲ੍ਹ ਰੋਜ਼ ਨੂੰ 31 ਅਗਸਤ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਇਸ ਦੇ ਨਾਲ ਹੀ 1 ਸਤੰਬਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸ਼ਾਮਾਂ ਦੇ ਵਿਸ਼ੇਸ਼ ਤੌਰ ਦੀਵਾਨ ਸਜਾਏ ਜਾਣਗੇ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਰਾਂ ਕਿ ਹਾਜ਼ਰੀ ਭਰਨ ਦਾ ਯਤਨ ਕਰਿਓ। ਆਉਣ ਵਾਲਾ ਹਫ਼ਤਾ 6 ਸਤੰਬਰ ਨੂੰ 5 ਔਰ 6 ਸਤੰਬਰ ਨੂੰ ਗੁਰਦੁਆਰਾ ਸਾਹਿਬ ਫਰੀ ਮੋਡ ਵਿਖੇ ਜਿੱਥੇ ਗੱਤਕੇ ਦੇ ਕੰਪੀਟੀਸ਼ਨ ਹੋ ਰਹੇ ਹਨ, ਜੌਹਰੇ ਤੇਗ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ, ਉਹ ਸਮਾਗਮ ਹੋ ਰਿਹਾ ਹੈ। ਉੱਥੇ ਹੀ ਉਹਨਾਂ ਕੌਮੀ ਸ਼ਹੀਦਾਂ ਨੂੰ, ਉਹਨਾਂ ਕੌਮੀ ਯੋਧਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਕੌਮ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ ਕੌਮ ਦੇ ਭਵਿੱਖ ਸੁਨਹਿਰੀ ਭਵਿੱਖ ਨੂੰ ਬਣਾਉਣ ਵਾਸਤੇ ਆਪਣੇ ਸਰੀਰਾਂ ਦੇ ਠੀਕਰੇ ਪੰਨੇ, ਜਿੱਥੇ ਅਸੀਂ ਆਉਣ ਵਾਲੇ ਹਫ਼ਤੇ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਆਉਣ ਵਾਲੇ ਐਤਵਾਰ 6 ਸਤੰਬਰ ਨੂੰ ਮਨਾ ਰਹੇ ਹਾਂ, ਉੱਥੇ ਹੀ 25,000 ਲਵਾਰ ਸਲਾਸ਼ਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਸ਼ਹੀਦੀ ਦਿਹਾੜਾ ਵੀ 6 ਸਤੰਬਰ ਨੂੰ ਹੈ। ਉਸ ਦਿਨ ਉਸ ਮਹਾਨ ਸ਼ਹੀਦ ਨੂੰ ਵੀ ਯਾਦ ਕੀਤਾ ਜਾਵੇਗਾ। ਖਾਸ ਤੌਰ 'ਤੇ ਸਰਦਾਰ ਬਰਜਿੰਦਰ ਸਿੰਘ ਜੀ ਸੋਢੀ, ਜਿਹੜੇ ਕਿ ਭਾਈ ਖਾਲੜਾ ਸਾਹਿਬ ਦੇ ਨਾਲ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਵਿੱਚ ਸੇਵਾਵਾਂ ਕੀਤੀਆਂ, ਉਹਨਾਂ ਦੇ ਵਕੀਲ ਸਨ, ਉਹ ਵੀ ਇਸ ਸਥਾਨ ਦੇ ਉੱਤੇ ਤਕਰੀਬਨ 1:30 ਵਜੇ ਦੇ ਕਰੀਬ ਪਹੁੰਚ ਰਹੇ ਹਨ। ਉਹ ਵੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਲੰਤਪੁਰੀ ਅਤੇ ਉਹਨਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਰ ਹਾਜ਼ਰੀ ਹੈ। ਆਪ ਸੰਗਤਾਂ ਨੇ ਬਹੁਤ ਪਿਆਰ ਅਤੇ ਮਾਣ ਬਖਸ਼ਿਆ ਹੈ। ਇੱਕ ਹਫ਼ਤਾ ਆਪ ਜੀ ਪਾਸ ਕੀਰਤਨ ਦੀ ਸੇਵਾ ਲਈ ਹਾਜ਼ਰ ਹੋਈ ਸੀ। ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਸਤਿਗੁਰੂ ਜੀ ਨੇ ਸੇਵਾ ਲਈ ਹੈ। ਸੁਪੋਲ ਚੁੱਕ ਦੀ ਖਿਮਾ ਬਖਸ਼ਣਾ। ਅੱਗੋਂ ਜਦੋਂ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ, ਅੰਜਲ ਬਖਸ਼ਿਆ, ਆਪ ਦੇ ਦਰਸ਼ਨ ਕਰਾਂਗੇ। ਆਓ ਇੱਕ ਸ਼ਬਦ ਦੀ ਹਾਜ਼ਰੀ ਹੈ, ਪਿਆਰ ਨਾਲ ਸਰਵਣ ਕਰੋ ਜੀ।

0: ਭਾਗ ਖੜੇ ਹਰ ਸੰਤ ਕੁਮਾਰੇ ਜਿਨ ਕਰ ਧਨ ਹਰਨਾਮਾ ਪ੍ਰਵਾਨ ਗਣੀ ਸੇਈ ਆਹੇ ਸਫਲ ਤਿਨਾ ਕੇ ਕਾਮਾ। ਜਿਹੜੇ ਗੁਰੂ ਗੁਰੂ ਕਰਕੇ ਗੁਰੂ ਜੀ ਨੂੰ ਰਜ਼ਾ ਲਿਆ ਉਹ ਸਤਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋ ਗਏ। ਸੋ ਮਹਾਂਪੁਰਖਾਂ ਦੀਆਂ ਯਾਦਾਂ ਵਿੱਚ ਅੱਜ ਦੇ ਗੁਰਮਤਿ ਸਮਾਗਮ ਸਨ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਆਪਣੀ ਅਤੇ ਸਾਡੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਗਵਾਈ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਪਾਤਸ਼ਾਹ ਜੀ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਨੂੰ ਔਰ ਪਰਿਵਾਰਾਂ ਵਿੱਚ ਸਤਿਗੁਰੂ ਜੀ ਨਾਮ ਦੀ ਦਾਤ, ਗੁਰਸਿੱਖੀ ਜੀਵਨ, ਬੱਚਿਆਂ ਨੂੰ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਲਈ ਅਰਦਾਸ ਹੈ। ਫਿਰ ਜਦੋਂ ਸਮਾਂ ਮਿਲਿਆ ਆਪ ਜੀ ਨੂੰ ਦਰਸ਼ਨ ਕਰਾਂਗੇ। ਅੱਜ ਇਸ ਫੇਰੀ ਦੀ ਇਸ ਸਥਾਨ 'ਤੇ ਅਖੀਰਲੀ ਹਾਜ਼ਰੀ ਸੀ, ਆਪ ਜੀ ਨੇ ਮਾਣ ਬਖਸ਼ਿਆ ਹੈ। ਜਿੱਥੇ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਆਪ ਸੰਗਤਾਂ ਦਾ ਧੰਨਵਾਦ, ਇੱਥੋਂ ਦੇ ਗੁਰੂ ਕੇ ਵਜ਼ੀਰ ਜਿਹੜੇ ਬਹੁਤ ਪਿਆਰ ਵਾਲੇ ਬੰਦਗੀਆਂ ਵਾਲੀਆਂ ਰੂਹਾਂ ਹਨ, ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ 'ਤੇ ਅਪਾਰ ਬਖਸ਼ਿਸ਼ ਹੈ, ਉਹਨਾਂ ਨੂੰ ਮਿਲ ਕੇ ਬੜਾ ਮਨ ਪ੍ਰਸੰਨ ਹੋਇਆ। ਔਰ ਸਤਿਗੁਰੂ ਜੀ ਕਿਰਪਾ ਕਰਨ ਇਹ ਪਿਆਰ ਸਾਡਾ ਸਦੀਵੀ ਬਣਿਆ ਰਹੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਔਰ ਇੱਥੋਂ ਦੀ ਸਮੂਹੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਤਹਿ ਦਿਲੋਂ, ਜਿਨ੍ਹਾਂ ਨੇ ਪਿਆਰ ਅਤੇ ਮਾਣ ਬਖਸ਼ਿਆ। ਬਹੁਤ ਸਾਰੇ ਸੱਜਣ ਸਾਨੂੰ ਅੱਜ ਦਰਸ਼ਨ ਦੇਣ ਆਏ, ਸਾਰਿਆਂ ਦਾ ਧੰਨਵਾਦ ਜੀ ਆਇਆਂ। ਔਰ ਖਾਸ ਕਰਕੇ ਧੰਨਵਾਦ ਕਰਾਂਗਾ ਆਪਣੇ ਛੋਟੇ ਵੀਰਾਂ ਦਾ, ਭਾਈ ਚਰਨਜੀਤ ਸਿੰਘ ਜੀ ਮੇਰੀ ਸਾਈਡ 'ਤੇ, ਜਿਨ੍ਹਾਂ ਨੇ ਸੇਵਾ ਨਿਭਾਈ ਔਰ ਮੇਰੇ ਨਾਲ ਸਾਥ ਨਿਭਾਇਆ ਹੈ ਤਬਲੇ 'ਤੇ, ਭਾਈ ਗਗਨਪ੍ਰੀਤ ਸਿੰਘ ਜੀ ਜੋ ਇੱਥੋਂ ਦੇ ਹੀ ਅਮਰੀਕਾ ਵਿੱਚ ਰਹਿੰਦੇ ਹਨ। ਸੋ ਉਹਨਾਂ ਨੇ ਸਾਨੂੰ ਬਹੁਤ ਮਾਣ ਬਖਸ਼ਿਆ ਕਿ ਵੱਡੇ ਵੀਰਾਂ ਦੀ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਛੋਟੇ ਵੀਰਾਂ ਨੂੰ ਇਸੇ ਤਰ੍ਹਾਂ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਕੀਰਤਨ ਨਾਲ ਜੁੜੇ ਰਹਿਣ। ਸੋ ਅਖੀਰ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਕਈਆਂ ਸੰਗਤਾਂ ਨੇ ਸਾਨੂੰ ਪੁੱਛਿਆ ਸੀ ਕਿ ਸ਼ਬਦ ਕਿਸ ਚੈਨਲ 'ਤੇ ਹਨ, ਸੋ ਆਪ ਜੀ ਨੇ ਜ਼ਰੂਰ ਮੇਰੇ ਨਾਂ 'ਤੇ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਇਸ ਨਾਂ 'ਤੇ ਯੂਟਿਊਬ ਚੈਨਲ ਹੈ, ਆਪ ਜੀ ਨੇ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਆਉਣ ਵਾਲੇ ਜੋ ਸ਼ਬਦ ਆਪ ਜੀ ਉੱਤੇ ਸਰਵਣ ਕਰ ਸਕਦੇ ਹੋ। ਪਿਆਰ ਸਹਿਤ ਭੁੱਲ ਚੁੱਕ ਦਿਖੇਵਾਂ, ਸਾਰੇ ਹੀ ਲਵਾਓ ਹਾਜ਼ਰੀ। ਹੋ ਵਾਹਿਗੁਰੂ ਜੀ ਕਾ ਖਾਲਸਾ, ਹੋ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਗੁਰੂ ਪੰਥ ਦੇ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਇਸ ਸਥਾਨ ਦੇ ਉੱਤੇ ਇੱਕ ਹਫ਼ਤਾ ਕੀਰਤਨ ਦੀ ਹਾਜ਼ਰੀ ਭਰੀ। ਸੋ ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ ਜਥੇ ਨੂੰ ਗੁਰਦਾਸ ਸਾਹਿਬ ਵੱਲੋਂ ਸਿਰੋਂ ਪਾਓ ਦੀ ਬਖਸ਼ਿਸ਼ ਦੇਣ, ਅਤੇ ਨਾਲ ਹੀ ਭਾਈ ਸਾਹਿਬ ਵਾਲੇ ਜਥੇ ਨੂੰ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ ਜਿਵੇਂ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਵੱਧ ਸਮਾਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰਨ ਦਾ ਯਤਨ ਕਰਨ। ਸੋ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਦਾ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ।

0: ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਜਿਹੜਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਸਾਡੇ ਪਾਸ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਕਥਾ ਪਕਸ਼ ਪਹੁੰਚ ਰਹੇ ਹਨ, ਉੱਥੇ ਹੀ ਕੱਲ੍ਹ ਰੋਜ਼ ਤੋਂ ਗੁਰੂ ਪੰਥ ਦੇ ਮਹਾਨ ਕੀਰਤੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਵਰਸਾਏ ਹੋਏ ਕੀਰਤੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਉਹ ਪਹੁੰਚ ਰਹੇ ਹਨ, ਜਿਨ੍ਹਾਂ ਨੇ ਆਉਣ ਵਾਲਾ ਪੂਰਾ ਮਹੀਨਾ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਸੋ ਹੁਣ ਦੀਵਾਨ ਦੀ ਸਮਾਪਤੀ ਆ, ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਬੇਨਤੀ ਹੋਵੇਗੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਆਵਾਂ। ਆਓ ਹੁਣ ਆਨੰਦ ਸਾਹਿਬ ਦੇ ਪਾਠ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ।

ਸਾਰਨਾ ਅੰਗੀਕਾਰ ਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਿਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਜੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਆਧਾਰੁ ਸਾਜ ਨਾਵੇਂ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੁਖ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ

ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਪਿਆਰੀਆਂ ਸੰਗਤਾਂ ਦੇ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੁਪਹਿਰ ਦੇ ਹਫ਼ਤਾਵਾਰੀ ਸੁੰਦਰ ਦੀਵਾਨ ਆਪ ਦੀ ਪਾਵਨ ਹਜ਼ੂਰੀ ਵਿੱਚ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਗੁਰਮਤਿ ਵਿਚਾਰਾਂ, ਕਵਿਤਾਵਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪਾਤਸ਼ਾਹ ਦੀ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੱਚੇ ਪਾਤਸ਼ਾਹ ਦੀ ਸਭ ਦੀ ਦਰ ਹਾਜ਼ਰੀ ਤਿਲ ਫੁਲ ਪੇ ਢਾਹਵਾਂ ਪ੍ਰਵਾਨ ਕਰਨੀਆਂ, ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ, ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਜੀ, ਸਭ ਨੂੰ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਭਾਈ ਜੋਗਿੰਦਰ ਸਿੰਘ ਅਤੇ ਪ੍ਰੀਤੀ ਸੰਧੂ ਵੱਲੋਂ ਆਪਣੀ ਬੇਟੀ ਤੀਰਥ ਕੌਰ ਦੇ ਜਨਮ ਦਿਨ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ, ਬੱਚੀ ਨੂੰ ਤੰਦਰੁਸਤੀ ਚੜ੍ਹਦੀਆਂ ਕਲਾ ਬਖਸ਼ਣੀਆਂ, ਸਮੂਹ ਪਰਿਵਾਰ ਦੇ ਸੀਰ 'ਤੇ ਮਿਹਰਾਂ ਪ੍ਰਾਥ ਰੱਖਣਾ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬੀਬੀ ਗੁਰਮੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਹਫ਼ਤਾਵਾਰੀ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਈਆਂ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ। ਨਾਲ ਵਾਹਿਗੁਰੂ ਮੰਤਰ ਦੇ ਜਾਪ ਕਰੀਏ ਜੀ।

ਜੀ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

वाहेगुरु सज्जन सच्चा पातशाह सिरसा दैसा

ਘਰ ਪੰਜਵਾ ਦੁਪਦੇ ਇੱਕ ਓਅੰਕਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਸਮੁੱਚੀ ਸਾਧ ਸੰਗਤ ਦਾ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤੁਸੀਂ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਆਣ ਕੇ ਖੜ੍ਹੇ ਹੋਏ ਹੋ, ਸਾਰੇ ਅੰਤਿਮ ਸੰਸਕਾਰ 'ਤੇ ਗਏ, ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਕੇ ਲੰਗਰ ਛਕ

ਹਾਂਜੀ ਜੇ ਲਾਉਣਾ ਸਪੀਕਰ ਤਾਂ ਦੂਜਾ ਵੀ ਲਾ ਲਓ।

ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੈ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ।